0: ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜੋ ਜੋ ਰੁਸਰਣਾ ਉਣਿਆ ਵੈ ਵਾਰੂ ਵਾਰ ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ।

ਬੜੀ ਸਤਿਗੁਰ ਵੱਡਾ ਘਰ ਸਲਾਹੀਏ ਸਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਗਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਸੁੱਖ

ਜਾਨ ਪੰਡੋ ਹੀ ਪੰਡ ਉਪਜੈ ਪੰਡ ਬਾਜ ਨਾ ਕੋਏ ਨਾਨਕ ਪੰਡ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਇਕ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀ ਕਰੋ ਆਪਣਾ ਆਪੇ ਹੀ ਲੇਖਾ ਸੰਡੀਐ ਜੈ ਨਾਇਤ ਜਗ ਆਕਾਇਤ ਗਾਰ ਬਰੰਡੀਐ ਮੰਦਾ।

0: নার্ক ফিকা বলে তন ফিকা হয়, ক ফিকা সদিয়ে ফিকে ফিকি সয়, ফিকা দগে সটিয়ে মথুকা ফিকে পায়, ফিকা মূর্খ রাখিয়ে
1: ਦੇਖਣੇ ਵੀ ਚਾਰ ਰੰਗ ਹਾਸਾ ਰੰਗ ਰੋਗਾ ਚੁੱਪੀ ਕਰ ਜਾਏ ਪਰਵਾਨਾ ਇੱਕ ਸਕੇਰੀ ਬਾਰ ਸੱਟੇ ਨਾ ਦਰਬਾਰ ਤੋਂ ਪ੍ਰਖਰਚ ਮੰਗਾ ਜਬ ਦੇਤਾ ਖਾਏ ਦੀਵਾਨ ਇੱਕੋ ਕਲਮੇ ਕਾਮਤਵਾ ਮੇਲ ਦਰਲੇ ਲੇਖਾ ਪੀੜ ਛੁੱਟੇ ਨਾਨਕਾ ਜੋ ਤੇਲ ਪੌੜੀਆ ਤੇ ਕਰਾ ਕਿਓ ਹਲਿਆ ਤੇ ਕੀ ਤਾਰੀਏ ਦੇਖਦੇ ਤੈ ਆਪਣਾ ਹਰ ਕੱਚੀ ਪੱਕੀ ਸਾਰੀਏ ਜੋਇਆ ਸੋ ਚੱਲ ਸੀ ਸਭ ਕੋਈ ਆਰੀ ਵਾਰੀਏ ਜਿਸਕੇ ਵੀ ਪ੍ਰਾਣ ਹੈ ਸਾਹਿਬ ਮਹਿਬੂਬ ਸਾਰੀਏ ਆਪਣਾ ਤੇ ਆਪਣਾ
0: ਥੋੜੀ ਆਪੇ ਹੀ ਕਰਨਾ ਕਿ ਉਹ ਕਲਾਪੇ ਹੀ ਤੈ ਧਾਰੀ ਹੈ ਦੇਖੇ ਕਿ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਈ ਮਨ ਵੀ ਸਾਰੀ ਹੈ ਆਪਣਾ ਕੀ ਆਪਣਾ ਆਪੇ ਹੀ ਕਾਲ ਸਵਾਰੀ ਹੈ ਆਪੇ ਹੀ ਕਾਲ ਸਵਾਰੀ ਹੈ
1: ਜਿੰਨਾ

ਨਾਨਕ ਅਸਤ ਕਾਢੀਏ ਸਭੀ ਰਹਿ ਸਮਾਏ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ ਕੇ ਹੋ ਨਾਇਆ ਕੀ ਹੈ ਜਿਨ ਲਿਖੇ ਵਰਤੈ ਸੋਏ ਮਹਲਾ ਦੂਜਾ

0: ਮਿਲ ਚਾਕਰੀ ਨਾਲੇ ਗਰਬਵਾਦ ਗੱਲਾਂ ਕਰ ਕਲੀਆਂ ਖਸਮ ਨਾ ਪਾਏ ਸਵਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਰ ਨਾਨਕ ਜਿਸ ਨੂੰ ਲਗਾ ਤਿਸ ਮਿਲੇ ਲਗਾ ਸੋ ਪਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੁਖ

0: ਥੋੜੀ ਚਾਦਰ ਲੱਗਿਆ ਚਾਤਰੀ ਜੇ ਚੰਨਾ ਕਸਮੈ ਭਾਏ ਹੁਰਮਤ ਇਸ ਨੋਗਲੀ ਵਜੋਂ ਭੇਦ ਹੋਣਾ ਖਾਏ ਕਸਮੈ ਤੇਰੀ ਬਰਾਬਰੀ ਫਿਰ ਗੈਰ ਕੰਦਰ ਪਾਏ ਵਜੋਂ ਗਵਾਈ ਅਗਲਾ ਮੁਹਿੰਮ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਕਿਸ ਕਹੀਆ ਸਾਬਾਸ ਨਾਲ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਨਾਲ ਖਸਮ ਚੱਲੇ
1: ਅਰਦਾਸ

ਹੋਰੀ ਨਾਨਕ ਅੰਤਨਾ ਜਾਪਣੇ ਹਰ ਤਾਂ ਕੇ ਪਾਰਾਵਾਰ ਆਸਰਾਏ ਸਾਹਿਬ ਕੀ ਫਿਰਾਕ ਕਰਾਏ ਵਾਰ ਇੱਕ ਨਾਦਲੀ ਜੰਜੀਰੀਆਂ ਫਿਰੀ ਚੜੇ ਵਿੱਚ ਯਾਰ ਆਸਰਾਏ ਕਰੇ ਆਪ ਹੋ ਕੈਸੇ ਹੋ ਕਰੀ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫਿਆਨਾ ਕਲਾਂ।
1: ਸਮਾਤ ਫਰਮਾਓ
2: ਸੁਫਿਆਨਾ ਰੰਗ,
1: ਸਮਾਤ ਫਰਮਾਓ ਸੁਫਿਆਨਾ ਰੰਗ।

ਦੋਸਤੋ ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਹੁਣ ਇੱਥੇ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਤਰਨਤਾਰਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਚਾਇਤ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਰਬੱਤ ਦੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦੇ ਹਾਲੇ ਤੋਂ ਸ਼ਰਧਾਂਜਲੀ ਭੇਟ ਕੀਤੀ ਹੈ। ਮਹਿਲਾ ਨੈਸ਼ਨਲ ਸਟਾਫ ਪਾਰਟੀ ਵਿਚ ਅੱਜ ਨਿਊਜ਼ੀਲੈਂਡ ਵਿਚ ਭਾਰਤੀ ਪੂਰਵੀ ਨੂੰ 3-2 ਨਾਲ ਹਰਾ ਦਿੱਤਾ। ਭਾਰਤੀ ਦੀਪਿਕਾ ਨੇ 2 ਤੇ ਦੀਪਿਕਾ ਸੋਰੰਗ ਨੇ 1 ਗੋਲ ਕੀਤਾ। ਭਾਰਤ ਨੇ ਪੂਲ ਏ ਵਿਚ ਸਿਖਰ ਧਰਿਆ ਤੇ ਸੈਮੀ ਫਾਈਨਲ ਲਈ ਕੁਆਲੀਫਾਈ ਕਰ ਲਿਆ। ਸੈਮੀ ਫਾਈਨਲ ਵਿਚ ਭਾਰਤ ਦਾ ਮੁਕਾਬਲਾ 20 ਜੂਨ ਚ ਲਈ ਤੇ ਕੋਰੀਆ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਏਗਾ। ਫੀਫਾ ਵਿਸ਼ਵ ਕੱਪ 2026 ਵਿਚ ਅੱਜ ਸਵੇਰੇ ਕੋਲੰਬੀਆ

ਮੇਰੇ ਸਦਿਆਲਾ ਤੂੰ ਆ ਤੁਖੇ ਮੇਂਡੇ ਮੋਰੇ ਸਦਿਆਲਾ ਜਾ ਫੋਲਾਤਾ ਲਾਲ ਨੀ ਜਾ ਫੋਲਾ

ਕੰਨੂ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋੜੇ, ਹਿੱਕ ਕੰਨੂ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

0: ਕਲੰਦਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ ਹੋ ਲਾਲ ਮੇਰੀ ਲਾਲ ਮੇਰੀ ਪਤੇ ਰੱਖਿਓ ਬਲਾ ਝੂਲੇ ਲਾਲ ਸਿੰਦੜੀ ਦਾ ਸੇਵਣ ਦਾ ਸਖੀ ਸ਼ਾਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ ਸਖੀ ਸ਼ਾਬਾਜ਼ ਕਲੰਦਰ ਦਮਾ ਦਮ ਮਸਤ ਕਲੰਦਰ ਸਖੀ ਸ਼ਾਬਾਜ਼ ਕਲੰਦਰ ਹੋ ਲਾਲ ਮੇਰੀ ਪੱਤੇ ਰੱਖਿਓ ਬਲਾ ਝੂਲੇ ਲਾਲ ਸਿੰਦੜੀ ਦਾ ਸੇਵਣ ਦਾ ਸਖੀ ਸ਼ਾਬਾਜ਼ ਕਲੰਦਰ ਅਲੀ ਦਮ ਦਮ ਦੇ ਅੰਦਰ ਅਲੀ ਦਮ ਦਮ ਦੇ ਅੰਦਰ ਅਲੀ ਦਮ ਦਮ ਦੇ ਅੰਦਰ ਹੋ ਲਾਲ ਮੇਰੀ ਹੋ ਲਾਲ ਮੇਰੀ
1: ਸਰ ਮੁੰਨੇ ਸ਼ਾਹ ਸਾਹਿਬ ਇੱਕ ਬਹੁਤ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁਤ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੂਪੇਸ਼ ਚੋਪੜਾ ਜੀ।
0: ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ।

ਤੇ ਕੋ ਕਿੰਨੀ ਵਾਰੀ ਆਖਿਆ ਹੈ ਸਾਕੂ ਵਲ ਵਲ ਨਾਜ਼ ਮਾਇਆ ਕੇ ਤੇਰੀ ਯਾਦ ਦੇ ਵਿੱਚ ਮੈਂ ਮਰ ਵੇਸਾ ਮੇਕੂ ਇਤਨਾ ਯਾਰੇ ਆਖ ਗਯੋ ਵੇ ਸਾਈ ਮੁੜ ਨਾ ਆਇਓ ਆਖ ਗਯੋ ਵੇ ਸਾਈ ਮੁੜ ਨਾ ਆਇਓ ਆਖ ਗਯੋ ਵੇ ਸਾਈ ਮੁੜ ਨਾ ਆਇਓ ਆਖ ਗਯੋ ਵੇ ਸਾਈ ਆਖ ਗਯੋ ਵੇ ਸਾਈ ਮੁੜ ਨਾ ਆਇਓ।

ਜਾਗ ਗਈ ਬੇ ਅਖਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਇਸ਼ਕ ਅਵੇੜਾ ਬਹਿਨ ਨਾ ਦੇਂਦਾ, ਇਸ਼ਕ ਅਵੇੜਾ ਬਹਿਨ ਨਾ ਦੇਂਦਾ, ਥੀ ਗਦਾ ਗਰ ਮਸਤ ਕਰੇਂਦਾ, ਥੀ ਗਦਾ ਗਰ ਮਸਤ ਕਰੇਂਦਾ, ਇਸ਼ਕ ਅਵੇੜਾ ਬਹਿਨ ਨਾ ਦੇਂਦਾ, ਥੀ ਗਦਾ ਗਦ ਮਸਤ ਕਰੇਂਦਾ, ਥੀ ਗਦਾ ਗਦ ਮਸਤ ਕਰੇਂਦਾ, ਇਸ਼ਕ ਅਵੇੜਾ ਬਹਿਨ ਨਾ ਦੇਂਦਾ। ਘਟੀ ਘਟੀ ਚਾਹ ਮੰਗਾਈ ਹੈ, ਘਟੀ ਘਟੀ ਚਾਹ ਮੰਗਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਉਹ ਸਾਨੂੰ ਲੱਗ ਗਈ ਬੇ ਅਖਤਿਆਰੀ, ਸਾਨੂੰ ਲੱਗ ਗਈ ਬੇ ਅਖਤਿਆਰੀ, ਸੀਨੇ ਦੇ ਵਿੱਚ ਨਾ ਸਮਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ ਯਾਰ ਡਾਡੀ, ਇਸ਼ਕ ਆਤਿਸ਼ ਲਾਈ ਹੈ। ਉਹ ਸਾਨੂੰ ਲੱਗ ਗਈ ਬੇ ਅਖਤਿਆਰੀ, ਸਾਨੂੰ ਲੱਗ ਗਈ ਬੇ ਅਖਤਿਆਰੀ।

ਬੈਠਣ ਨਾਲ ਹੋਣ ਵਾਲੇ ਦਰਦ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਇੱਥੇ ਰੋਜ਼ਾਨਾ ਲਾਈਫ ਵਿੱਚ ਆਸਾਨੀ ਨਾਲ ਕੀਤੇ ਜਾਣ ਵਾਲੇ ਕੁਝ ਖਾਸ ਯੋਗ ਆਸਨ, ਪ੍ਰਾਣਾਯਾਮ ਅਤੇ ਉਹਨਾਂ ਦੇ ਫਾਇਦਿਆਂ ਦੀ ਪੂਰੀ ਜਾਣਕਾਰੀ ਬਾਰੇ ਤੁਹਾਡੇ ਨਾਲ ਗੱਲ ਸਾਂਝਾ ਕਰਦੇ ਹਾਂ। ਜੇ ਤੁਸੀਂ ਦਫ਼ਤਰ ਦੇ ਵਿੱਚ ਬੈਠੇ ਹੋ, ਕੁਰਸੀ ਤੇ ਬੈਠਣ ਵਾਲੀ ਤੁਹਾਡੀ ਜੌਬ ਹੈ, ਤਾਂ ਫਿਰ ਇਸ ਨੂੰ ਆਪਾਂ ਚੇਅਰ ਯੋਗਾ ਕਹਿ ਸਕਦੇ ਹਾਂ। ਜੇ ਤੁਹਾਡੇ ਕੋਲ ਵਰਕ ਸਟੇਸ਼ਨ ਤੋਂ ਉੱਠਣ ਦਾ ਸਮਾਂ ਨਹੀਂ ਹੈ, ਤਾਂ ਤੁਸੀਂ ਆਪਣੀ ਸੀਟ ਤੇ ਬੈਠ ਕੇ ਇਹ ਆਸਨ ਕਰ ਸਕਦੇ ਹੋ। ਜਿਵੇਂ ਚੇਅਰ ਟਵਿਸਟ ਕਰਨੀ, ਕੁਰਸੀ ਤੇ ਸਿੱਧੇ ਬੈਠ ਕੇ ਸੱਜੇ ਹੱਥ ਨਾਲ ਕੁਰਸੀ ਦੀ ਪਿੱਠ ਫੜੋ ਅਤੇ ਪਿੱਛੇ ਵੱਲ ਵੇਖੋ, ਇਹ ਪਿੱਠ ਦੇ ਦਰਦ ਨੂੰ ਘਟਾਉਂਦਾ ਹੈ। ਸੀਟਡ ਕੈਟ ਅਕਾਓ, ਸਾਹ ਲੈਂਦੇ ਹੋਏ ਛਾਤੀ ਨੂੰ ਅੱਗੇ ਕੱਢੋ ਅਤੇ ਸਾਹ ਛੱਡਦੇ ਹੋਏ ਪਿੱਠ ਨੂੰ ਪਿੱਛੇ ਵੱਲ ਗੋਲ ਕਰੋ। ਇਹ ਰੀੜ ਦੀ ਹੱਡੀ ਨੂੰ ਲਚਕਦਾਰ ਬਣਾਉਂਦਾ ਹੈ। ਗਰਦਨ ਦੇ ਸਟ੍ਰੈਚ ਯਾਨੀ ਨੈਕ ਰੋਲਸ, ਗਰਦਨ ਨੂੰ ਹੌਲੀ ਹੌਲੀ ਘੁਮਾਓ। ਇਹ ਕੰਪਿਊਟਰ ਸਕਰੀਨ ਲਗਾਤਾਰ ਦੇਖਣ ਕਾਰਨ ਗਰਦਨ ਵਿੱਚ ਆਈ ਅਕੜ ਨੂੰ ਦੂਰ ਕਰਦਾ ਹੈ। ਫਿਰ ਆਉਂਦੀ ਜੀ ਅੱਗੇ ਗੱਲ ਫਿਜ਼ੀਕਲ ਰਿਲੀਫ ਆਸਨ। ਜੇ ਸਰੀਰ ਚ ਦਰਦ ਹੋ ਰਹੀ ਹੈ ਕਿਤੇ ਨਾ ਕਿਤੇ, ਤੇ ਉਸ ਨੂੰ ਘਟਾਉਣ ਲਈ, ਦੂਰ ਕਰਨ ਲਈ ਕਿਹੜੇ ਆਸਨ ਕਰਨੇ ਚਾਹੀਦੇ ਨੇ? ਸਰੀਰਕ ਦਰਦ ਲਈ ਮੁੱਖ ਆਸਨ ਹੈ ਜੀ, ਰੋਜ਼ ਸਵੇਰੇ ਜਾਂ ਸ਼ਾਮ ਨੂੰ 10-15 ਮਿੰਟ ਕੱਢ ਕੇ ਇਹ ਆਸਨ ਜ਼ਰੂਰ ਕਰੋ। ਜਿਵੇਂ ਤਾੜ ਆਸਨ ਹੋ ਗਏ, ਮਾਊਂਟੇਨ ਪੋਜ਼ ਜਿਹਨੂੰ ਕਹਿੰਦੇ ਆ, ਸਿੱਧੇ ਖੜੇ ਹੋ ਕੇ ਹੱਥਾਂ ਨੂੰ ਉੱਪਰ ਵੱਲ ਖਿੱਚੋ ਅਤੇ ਅੱਡੀਆਂ ਨੂੰ ਉੱਪਰ ਚੁੱਕੋ। ਇਹ ਪੂਰੇ ਸਰੀਰ ਦੀ ਸਟ੍ਰੈਚਿੰਗ ਕਰਦਾ ਹੈ ਅਤੇ ਪੋਸਚਰ ਸੁਧਾਰਦਾ ਹੈ। ਭੁਜੰਗ ਆਸਨ ਯਾਨੀ ਕੋਬਰਾ ਪੋਜ਼, ਪੇਟ ਦੇ ਭਾਰ ਲੇਟ ਕੇ ਹੱਥਾਂ ਸਹਾਰੇ ਛਾਤੀ ਨੂੰ ਉੱਪਰ ਚੁੱਕੋ। ਲੰਮੇ ਸਮੇਂ ਤੱਕ ਕੁਰਸੀ ਤੇ ਚੁੱਕ ਕੇ ਬੈਠਣ ਵਾਲਿਆਂ ਲਈ ਇਹ ਲੋਅਰ ਬੈਕ ਦੇ ਦਰਦ ਵਿੱਚ ਰਾਮਬਾਣ ਹੈ। ਫਿਰ ਆਉਂਦਾ ਜੀ ਬਾਲ ਆਸਨ, ਜਿਹਨੂੰ ਕਹਿੰਦੇ ਨੇ ਚਾਈਲਡ ਪੋਜ਼। ਗੋਡਿਆਂ ਭਰ ਬੈਠ ਕੇ ਅੱਗੇ ਵੱਲ ਚੁੱਕੋ ਅਤੇ ਸਿਰ ਜ਼ਮੀਨ ਤੇ ਲਗਾਓ। ਇਹ ਮਾਨਸਿਕ ਸ਼ਾਂਤੀ ਦਿੰਦਾ ਹੈ ਅਤੇ ਥਕਾਵਟ ਲਾਉਂਦਾ ਹੈ। ਬਾਲ ਆਸਨ ਇਸ ਕਰਕੇ ਕਹਿੰਦੇ ਆ ਕਿ ਕਈ ਵਾਰ ਆਪਾਂ ਜਦੋਂ ਛੋਟੇ ਬੱਚਿਆਂ ਨੂੰ ਆਰਾਮ ਕਰਦੇ ਦੇਖਦੇ ਹਾਂ ਤੇ ਜਿਸ ਪੋਜੀਸ਼ਨ ਦੇ ਵਿੱਚ ਹੁੰਦੇ ਨੇ ਉਸੇ ਤਰ੍ਹਾਂ ਦਾ ਇਹ ਆਸਨ ਹੈ, ਇਸ ਲਈ ਇਸ ਨੂੰ ਬਾਲ ਆਸਨ ਕਹਿੰਦੇ ਨੇ। ਮਾਨਸਿਕ ਤਣਾਅ ਅਤੇ ਫੋਕਸ ਲਈ ਪ੍ਰਾਣਾਯਾਮ ਯਾਨੀ ਬਰੀਥਿੰਗ ਐਕਸਰਸਾਈਜ਼, ਕੰਮ ਦੇ ਪ੍ਰੈਸ਼ਰ ਅਤੇ ਸਟ੍ਰੈਸ ਨੂੰ ਮੈਨੇਜ ਕਰਨ ਲਈ ਰੋਜ਼ਾਨਾ 5-10 ਮਿੰਟ ਪ੍ਰਾਣਾਯਾਮ ਕਰੋ। ਜਿਵੇਂ ਅਨੁਲੋਮ ਵਿਲੋਮ ਹੋ ਗਿਆ, ਅਲਟਰਨੇਟ ਨੋਸਟਰਲ ਬਰੀਥਿੰਗ ਜਿਹਨੂੰ ਕਹਿੰਦੇ ਨੇ, ਇੱਕ ਨਾਸ ਤੋਂ ਸਾਹ ਲੈਣਾ ਅਤੇ ਦੂਜੀ ਤੋਂ ਛੱਡਣਾ, ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਫੋਕਸ ਕੰਸਨਟ੍ਰੇਸ਼ਨ ਵਧਾਉਂਦਾ ਹੈ। ਫਿਰ ਗੱਲ ਕਰਦੇ ਹਾਂ ਭ੍ਰਾਮਰੀ ਪ੍ਰਾਣਾਯਾਮ, ਹਮਿੰਗ ਬੀ ਬ੍ਰੀਥ। ਜਿਵੇਂ ਉਹ ਮਧੂ ਮੱਖੀਆਂ ਦੀ ਜਿਹੜੀ ਭਿੰਨ ਭਿੰਨੀ ਹੁੰਦੀ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਹੈ, ਕੁਛ ਇਸੇ ਤਰ੍ਹਾਂ ਦੀ ਹੀ ਆਵਾਜ਼ ਦੇ ਨਾਲ ਇਹ ਭ੍ਰਾਮਰੀ ਪ੍ਰਾਣਾਯਾਮ ਕੀਤਾ ਜਾਂਦਾ ਹੈ। ਕੰਨ ਬੰਦ ਕਰਕੇ ਓਮ ਦੀ ਗੂੰਜ ਵਰਗੀ ਆਵਾਜ਼ ਕੱਢਣਾ, ਇਹ ਗੁੱਸੇ, ਚਿੰਤਾ ਅਤੇ ਸਿਰਦਰਦ ਨੂੰ ਤੁਰੰਤ ਘੱਟ ਕਰਦਾ ਹੈ। ਡੂੰਘੇ ਸਾਹ, ਡੀਪ ਬ੍ਰੀਥਿੰਗ, ਕੰਮ ਦੇ ਵਿਚਕਾਰ ਜਦੋਂ ਵੀ ਸਟ੍ਰੈਸ ਮਹਿਸੂਸ ਹੋਵੇ, 5 ਵਾਰ ਡੂੰਘੇ ਸਾਹ ਲਓ ਅਤੇ ਹੌਲੀ ਹੌਲੀ ਛੱਡੋ। ਫਿਰ ਕੁਝ ਖਾਸ ਟਿਪਸ ਹੋਰ ਵੀ ਨੇ ਜੋ ਕੰਮਕਾਜੀ ਲੋਕਾਂ ਲਈ ਬਹੁਤ ਜ਼ਰੂਰੀ ਨੇ, ਧਿਆਨ ਦਿਓ। VVV ਨਿਯਮ ਯਾਨੀ ਹਰ 20 ਮਿੰਟ ਬਾਅਦ 20 ਸੈਕਿੰਡ ਲਈ 20 ਫੁੱਟ ਦੂਰ ਵੇਖੋ ਤਾਂ ਜੋ ਅੱਖਾਂ ਤੇ ਸੁਸਤੀ ਨਾ ਆਵੇ। ਮਾਈਕਰੋ ਬ੍ਰੇਕਸ, ਹਰ 1 ਘੰਟੇ ਬਾਅਦ 2 ਮਿੰਟ ਲਈ ਆਪਣੀ ਸੀਟ ਤੋਂ ਉੱਠ ਕੇ ਥੋੜਾ ਸਟ੍ਰੈਚ ਕਰੋ। ਪਿੱਠ ਦਰਦ ਯਾਨੀ ਬੈਕ ਪੇਨ ਅਤੇ ਗਰਦਨ ਦਰਦ ਨੈਕ ਪੇਨ ਲੰਬੇ ਸਮੇਂ ਤੱਕ ਕੰਪਿਊਟਰ ਅੱਗੇ ਬੈਠਣ ਜਾਂ ਗਲਤ ਤਰੀਕੇ ਨਾਲ ਬੈਠਣ ਕਾਰਨ ਹੁੰਦਾ ਹੈ। ਇਸ ਨੂੰ ਆਪਾਂ ਪੂਰ ਪੋਸਚਰ ਵੀ ਕਹਿ ਸਕਦੇ ਹਾਂ। ਅੱਗੇ ਵੱਲ ਝੁਕਾਅ ਵੱਧਦਾ ਹੈ ਤੇ ਫਿਰ ਉਹ ਪੋਸਚਰ ਗਲਤ ਹੋ ਜਾਂਦਾ ਹੈ। ਇਹਨਾਂ ਦੋਹਾਂ ਦਰਦਾਂ ਤੋਂ ਤੁਰੰਤ ਅਤੇ ਪੱਕੇ ਇਲਾਜ ਲਈ ਇਹ ਖਾਸ ਯੋਗਾ ਆਸਨ ਅਤੇ ਸਟ੍ਰੈਚਿੰਗ ਸਭ ਤੋਂ ਵਧੀਆ ਨੇ। ਜਿਵੇਂ ਗਰਦਨ ਦੇ ਦਰਦ ਲਈ ਗਰਦਨ ਦਾ ਸਟ੍ਰੈਚ, ਈਅਰ ਟੂ ਸ਼ੋਲਡਰ ਸਟ੍ਰੈਚ, ਕੁਰਸੀ ਤੇ ਸਿੱਧੇ ਬੈਠੋ, ਸੱਜੇ ਕੰਨ ਨੂੰ ਸੱਜੇ ਮੋਢੇ ਵੱਲ ਝੁਕਾਓ, 5 ਸੈਕਿੰਡ ਰੁਕੋ, ਫਿਰ ਖੱਬੇ ਪਾਸੇ ਵੀ ਇੰਜ ਹੀ ਕਰੋ। ਇਹ ਮੋਢਿਆਂ ਅਤੇ ਗਰਦਨ ਦੀ ਅਕੜਨ ਖੋਲਦਾ ਹੈ। ਚਿਨ ਟਕਸ, ਆਪਣੀ ਠੁੱਡੀ ਨੂੰ ਸਿੱਧਾ ਪਿੱਛੇ ਵੱਲ ਖਿੱਚੋ, ਜਿਵੇਂ ਡਬਲ ਚਿਨ ਬਣਾ ਲਏ ਹੋਵੋ। ਸਕਰੀਨ ਦੇ ਸਾਹਮਣੇ

0: ਕਹਿੰਦੇ ਬੜੀ ਸ਼ਾਂਤੀ ਆਉਂਦੀ ਆ, ਕਹਿੰਦੇ ਵੀ ਗੁਰਬਾਣੀ ਵਿਚ ਵੀ ਲਿਖਿਆ ਵੀ ਜਿਹਨੂੰ ਸਬਰ ਸੰਤੋਖ ਆ ਜਾਵੇ ਨਾ, ਇਹ ਗੀਤਾਂ ਚ ਪੈਸੇ ਜ਼ਰੂਰ ਘੱਟ ਨੇ, ਇਨ੍ਹਾਂ ਦੇ ਵਿਚ ਮਾਣ ਸਤਿਕਾਰ ਬੰਦੇ ਪਿਆਰ ਬਹੁਤ ਕਰਦੇ ਨੇ,
1: ਉਹ ਤਾਂ ਠੀਕ ਆ ਪਰ ਪਿਆਰ ਨਾਲ ਪੇਟ ਨੀ ਨਾ ਭਰਦਾ।
0: ਬਿਲਕੁਲ ਮੰਨਦਾ ਮੈਂ, ਬਿਲਕੁਲ ਮੰਨਦਾ ਗੱਲ, ਪਰ ਮੇਰਾ ਕਮਰਸ਼ੀਅਲ ਉਹ
1: ਜਿਹੜੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈਣੀਆਂ, ਦੂਜੇ ਸਿੰਗਰਾਂ ਵਾਂਗੂ ਚੇਨੀਆਂ ਮੁੰਦੀਆਂ ਪਾਣੀਆਂ ਨੇ, ਵਾਲਾਂ ਨੂੰ ਹਰੇ ਪੀਲੇ ਨੀਲੇ ਕਰਕੇ ਖੜੇ ਕਰਨਾ, ਉਹ ਤਾਂ ਨੀ ਨਾ।
0: ਇਹਦੇ ਨਾਲ ਮੈਂ ਕਮਰਸ਼ੀਅਲ ਕੰਮ ਵੀ ਕਰਦਾ ਵੀ ਜੋਸ਼ ਦੇ ਨਾਲ ਹੋਸ਼ ਕਾਇਮ ਰੱਖ ਕੇ, ਜਿਵੇਂ ਤੁਹਾਡੇ ਵਰਗੇ ਸੱਜਣੇ ਅੱਜ ਇੰਟਰਵਿਊ ਚੱਲ ਰਹੀ ਆ, ਮੈਨੂੰ ਤੁਹਾਤੋਂ ਵੀ ਬੜਾ, ਮੈਂ ਜਾਣਾ ਕੁਛ ਨਾ ਕੁਛ ਤੁਹਾਤੋਂ ਸਿੱਖ ਕੇ ਜਾਣਾ ਵੀ, ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿੱਥੇ ਜਾਵਾਂ ਕੁਛ ਸਿੱਖ ਕੇ ਆਵਾਂ, ਮੈਨੂੰ ਕੁਝ ਦੋਸਤ ਮਿੱਤਰ ਵੀ ਇਹੋ ਜਿਹੇ ਮਿਲੇ ਆ ਵੀ ਮੈਨੂੰ ਚੰਗੇ ਰਾਹ ਤੇ ਚਲਾਉਣ ਵਾਲੇ ਮਿਲੇ ਆ, ਵੀ ਕਹਿੰਦੇ ਦੋ ਪੈਰ ਘੱਟ ਤੁਰਨਾ ਤੇ ਪਰ ਤੁਰਨਾ ਮੜਕਦੇ ਨਾਲ,
1: ਮੜਕਦੇ ਨਾਲ, ਇਸੇ ਗੱਲ ਦਾ ਤੇ ਸਾਨੂੰ ਮਾਣ ਆ। ਪਰ ਸ਼ਾਇਦ ਸਾਡਾ ਸਭਿਆਚਾਰ ਬਚਿਆ ਵੀ ਤੁਹਾਡੇ ਵਰਗੇ ਫਨਕਾਰਾਂ ਕਰਕੇ ਹੋਇਆ, ਜਿਹੜੇ ਇਸ ਵਕਤ ਦੀ ਹਨੇਰੀ ਦੇ ਵਿਚ ਖੁਦ ਬਹਿ ਨਹੀਂ ਗਏ, ਸਗੋਂ ਥੰਮ ਵਾਂਗੂ ਖੜੇ ਨੇ ਔਰ ਸਭਿਆਚਾਰ ਨੂੰ ਬਚਾਈ ਜਾਂਦੇ।
0: ਤੁਹਾਡੇ ਸਾਹਮਣੇ ਹੁਣ ਕੀਰਤਨੀ ਜਥਾ ਵੀ ਆਇਆ ਸੀ ਨਾ, ਥੋੜੇ ਦਿਨ ਹੋ ਗਏ ਮੈਨੂੰ ਪਿਛਲੇ ਸਾਲ ਕੀਰਤਨੀ ਜਥਾ ਨੇ ਵੀ ਮੈਨੂੰ ਸਨਮਾਨ ਕੀਤਾ ਵੀ ਪਾਲੀ ਤੇਰੇ ਗੀਤ ਚੰਗੇ ਆ, ਘਰ ਪਰਿਵਾਰ ਸੁਣਨ ਵਾਲਿਆਂ ਸਾਡੇ ਭੈਣ ਭਰਾ ਸੁਣ ਸਕਦੇ ਆ ਮੇਰੇ ਇਹੋ ਜਿਹੇ ਗੀਤ, ਜਿਵੇਂ ਹੁਣ ਪੇਕਿਆਂ ਤੋਂ ਠੰਡੀ ਹਵਾਵਾਂ ਵੀਰ ਮੇਰੇ ਰਹਿਣ ਵਸਦੇ, ਮਾਵਾਂ ਤੇ ਧੀਆਂ ਵਰਗਾ ਰਿਸ਼ਤਾ ਕੋਈ ਹੋਰ ਨਹੀਂ,
1: ਬਿਲਕੁਲ
0: ਹੱਥੀ ਹੋ ਗਈ ਮੁਟਿਆਰ ਤੂੰ ਛੱਡਦੇ ਦਾਰੂ ਬਿਮਾਈਆ, ਜਿਵੇਂ ਅੱਜ ਹਾਲਾਤ ਚੱਲ ਰਹੇ ਨੇ ਵੀ ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ,
1: ਬਿਲਕੁਲ
0: ਗੀਤ ਗਾਦਮ
1: ਮੈਂ ਕਹਿੰਦਾ ਮੈਂ ਤੁਹਾਡੇ ਤੋਂ ਬਹੁਤ ਸਾਰੇ ਗੀਤ ਸੁਣਨੇ, ਹਾਲੇ ਜਰਾ ਕਹਿ ਲੋ ਮਾਹੌਲ ਬਣਦਾ ਲੈਣ ਦਿਓ। ਪਾਲੀ ਸਾਹਿਬ ਮੈਨੂੰ ਇਹ ਦੱਸੋ ਕਿ ਆਮ ਤੌਰ ਤੇ ਹੁੰਦਾ ਵੀ ਪਿੰਡਾਂ ਦੇ ਵਿਚ ਮਾਸਟਰ ਕਹਿੰਦੇ ਵੀ ਅੱਜ ਚੱਲ ਨਿਆਣਿਆਂ ਨੂੰ ਖੁਸ਼ ਕਰ ਦਈਏ ਬਾਲ ਸਭਾ ਲਾ ਦਈਏ, ਤੇ ਉਥੋਂ ਕੋਈ ਨਾ ਕੋਈ ਫਨਕਾਰ ਪੈਦਾ ਹੋ ਜਾਂਦਾ ਹੁੰਦਾ ਬਾਲ ਸਭਾ ਚੋਂ।
0: ਬਿਲਕੁਲ
1: ਤੁਹਾਨੂੰ ਬਾਲ ਸਭਾ ਤੋਂ ਇਹ ਚਸਕਾ ਲੱਗਾ ਗਾਇਕੀ ਦਾ ਜਾਂ ਕੋਈ ਕਾਰਨ ਹੋਰ?
0: ਬਿਲਕੁਲ ਬਿਲਕੁਲ ਜੀ, ਬਾਲ ਸਭਾ ਤੋਂ ਸਾਡੇ ਮਾਸਟਰ ਜੀ ਹੁੰਦੇ ਸੀ, ਪਹਿਲਾਂ ਉਨ੍ਹਾਂ ਨੇ ਰਾਸ਼ਟਰੀ ਗੀਤ ਜਨ ਗਨ ਮਨ ਸਾਡੀ ਹਾਰਮੋਨੀਅਮ ਦੇ ਨਾਲ ਕਹਾਉਣਾ, ਉਹਨਾਂ ਤੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ। ਉਸ ਤੋਂ ਜਾਗ ਲੱਗਦਾ ਗਲਾਦਾ, ਉਸ ਤੋਂ ਬਾਅਦ ਸਾਡੇ ਨਗਰ ਕੀਰਤਨ ਹੁੰਦਾ ਸੀ ਧਾਰਮਿਕ, ਉਹਦੇ ਵਿਚ ਮੈਨੂੰ ਗੀਤ ਗਾਉਣ ਦਾ ਸਮਾਂ ਮਿਲਦਾ ਸੀ, ਉਹਦੇ ਨਾਲ ਨਾਲ ਫਿਰ ਤੁਹਾਡੇ ਵਰਗੇ ਸੱਜਣ ਮਿਲਦੇ ਰਹੇ ਵੀ ਨਾਲ ਕਦਮ ਉੱਤੇ।
1: ਤੇ ਅੱਛਾ ਗਾਇਕੀ ਵੀ ਚੇਟਕ ਤੇ ਲੱਗਦੀ ਸਕੂਲ ਲੈਵਲ ਤੋਂ?
0: ਹਾਂਜੀ ਹਾਂਜੀ।
1: ਪਰ ਇਹਨੂੰ ਪ੍ਰੋਫੈਸ਼ਨਲੀ ਅਪਣਾਉਣਾ ਤੇ ਕੋਈ ਸੁਰਤਾਲ ਸਿੱਖਣਾ, ਇਹਦੇ ਲਈ ਕੋਈ ਬਾਕਾਇਦਾ ਤਾਲੀਮ ਲਈ ਜਾਂ ਕੋਈ ਗੋਡ ਗਿਫਟ ਹੋਇਆ ਕੰਮ?
0: ਗੱਲ ਹੈ ਸੁਖੀ ਭਾਜੀ, ਮੈਂ ਪਬਲਿਕ ਰਿਲੇਸ਼ਨ ਮਹਿਕਮੇ ਚ ਬਤੌਰ ਕਲਾਕਾਰ ਕੰਮ ਕੀਤਾ ਮੈਂ 20 ਸਾਲ।
1: ਅੱਛਾ ਜੀ।
0: ਉਥੋਂ ਮੈਨੂੰ ਸਾਡੇ ਸੁਰਿੰਦਰ ਸ਼ਰਮਾ ਜੀ ਤੇ ਸਾਡੇ ਬਹੁਤ ਇਸਤਕਾਰ ਜੋ ਮਿਊਜ਼ਿਕ ਦੇ ਜਰਨੈਲ ਚਰਨਜੀਤ ਹੁਜਾ ਸਾਹਿਬ
1: ਜੀ,
0: ਉਹਨਾਂ ਤੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ।
1: ਬਿਲਕੁਲ, ਉਹ ਆਪਣੇ ਆਪ ਚ ਇੱਕ ਸੰਸਥਾ ਨੇ।
0: ਬਿਲਕੁਲ ਜੀ, ਬਿਲਕੁਲ।
1: ਅੱਛਾ, ਉਹਨਾਂ ਕੋਲੋਂ ਤੁਸੀਂ ਨਾਲ ਦੀ ਨਾਲ ਸਿੱਖਦੇ ਰਹੇ, ਵੈਸੇ ਜਿਹੜੀ ਤੁਹਾਡੀ ਗਾਇਕੀ ਦੀ ਸ਼ੈਲੀ ਆ
0: ਹਾਂਜੀ,
1: ਉਹਦੇ ਤੇ ਪ੍ਰਭਾਵ ਸਾਫ ਸਾਫ ਕੁਲਦੀਪ ਮਾਣਕ ਸਾਹਿਬ ਦਾ ਨਜ਼ਰ ਆਉਂਦਾ।
0: ਠੀਕ ਹੈ ਜੀ।
1: ਪਰ ਫਿਰ ਵੀ ਮੈਂ ਜਾਣਨਾ ਚਾਹੁੰਦਾ ਹਾਂ, ਸਾਡੇ ਸੁਣਨ ਵਾਲੇ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਤੁਸੀਂ ਆਪਣਾ ਆਈਡਲ ਸਿੰਗਰ ਕਿਹਨੂੰ ਮੰਨਦੇ
0: ਹੋ? ਗੱਲ ਹੈ, ਮੈਂ ਜਿਵੇਂ ਤੁਸੀਂ ਕੁਲਦੀਪ ਮਾਨਸਾ ਦਾ ਨਾਂ ਲਿਆ ਨਾ, ਮੇਰੇ ਲਿਖੇ ਹੋਏ ਭਾਈ ਕੁਲਦੀਪ ਮਾਨਸਾ ਨੇ ਬਹੁਤ ਗੀਤ ਗਾਏ।
1: ਅੱਛਾ।
0: ਇੱਕ ਵੀਰ ਦੇ ਮੇਰੇ ਬਾਅਦ ਸਹੁੰ ਖਾਣ ਨੂੰ ਬੜਾ ਚਿੱਤ ਕਰਦਾ, ਭੈਣਾਂ ਭਾਵੇਂ ਲੱਖ ਜਾਂਦੀਆਂ ਭਾਈਆਂ ਆਵਾਜ਼ ਨੀ ਸ਼ਰੀਕੇ ਵਿਸਰਦਾ, ਧੀਆਂ ਪਰਦੇਸਣਾ ਜੁਗਨੀ ਯਾਰਾਂ ਦੀ ਪਤਲੋੜੇ ਨੱਚ ਨੱਚ ਕੇ ਵਿਹੜੇ ਲੰਬੜਾਂ ਦੇ ਪਾਤੀਆਂ ਦਵਾਈਆਂ, ਮਾਨਕ ਸਾਹਿਬ ਨੇ ਮੇਰੇ 40-50 ਗੀਤ ਗਾਏ ਆ, ਸਾਡੇ ਸੁਰਿੰਦਰ ਛਿੰਦਾ ਜੀ ਨੇ ਵੀ ਯਾਰਾਂ ਦੀ ਵਧੇ ਦੋਸਤੀ ਆ ਕੇ ਵਿੱਚ ਮੀਰੀ ਦੇ, ਜਦੋਂ ਕੰਗਾਲੀ ਕੋਈ ਨੀ ਲੱਗਦਾ ਨੇੜੇ। ਅਸਲੀ ਮੇਰਾ ਗਾਇਕੀ ਵਿੱਚ ਹੁਣ ਦਾ ਇਸ ਤਰ੍ਹਾਂ ਸਬੱਬ ਬਣ ਗਿਆ ਵੀ ਮੈਂ ਪਹਿਲਾਂ ਗੀਤ ਲਿਖਦਾ ਸੀ।
1: ਅੱਛਾ।
0: ਮੇਰੇ ਭਾਜੀ 250-300 ਗੀਤ ਰਿਕਾਰਡ ਹੋਇਆ ਇਸ ਚੰਬੀ ਕੰਮ, 60-70 ਕਲਾਕਾਰਾਂ ਨੇ ਮੇਰੇ ਗੀਤ ਗਾਏ ਆ ਵੀ ਉਹਨਾਂ ਤੋਂ ਮੈਨੂੰ ਸਾਡੇ ਸਰਦਾਰ ਗੁਰਦਿਆਲ ਸਿੰਘ ਸੀ ਪੀਟੀ ਮਾਸਟਰ, ਉਹਨਾਂ ਤੋਂ ਵੀ ਕਾਫੀ ਮੈਨੂੰ ਸਹਿਯੋਗ ਮਿਲਦਾ ਰਹੇ।
1: ਅੱਛਾ, ਜਦੋਂ ਤੁਸੀਂ ਸਿਰਫ ਗੀਤਕਾਰੀ ਕਰਦੇ ਸੀ,
0: ਹਾਂਜੀ ਹਾਂਜੀ,
1: ਤੇ ਉਦੋਂ ਜ਼ਮਾਨਾ ਵੀ ਬੜਾ ਸਸਤਾ ਜਿਹਾ ਤੇ ਸਧਾਰਨ ਜਿਹਾ ਸੀ, 2-4 ਕੰਪਨੀਆਂ ਹੁੰਦੀਆਂ ਸੀ
0: ਭਾਜੀ, ਇਹ ਚੰਬੀ ਕੰਪਨੀ ਭੇਜਦੀ ਹੁੰਦੀ ਸੀ।
1: ਅੱਛਾ।
0: ਹਾਂਜੀ, ਉਹ ਫਿਰ ਸਾਈਨ ਕਰਕੇ ਭੇਜਦੇ ਸਾਡੇ ਸਾਈਨਾਂ ਦੇ ਨਾਂ ਤੇ ਗੀਤ ਨਿਕਲਦਾ ਸੀ।
1: ਅੱਛਾ।
0: ਉਦੋਂ ਬਾਅਦ 6 ਮਹੀਨੇ ਬਾਅਦ ਰਾਇਲਟੀ ਆਉਂਦੀ ਸੀ।
1: ਅੱਛਾ, ਰਾਇਲਟੀ ਵੀ ਮਿਲਦੀ, ਉਹਦੇ ਨਾਲ ਗੁਜ਼ਾਰਾ ਚੰਗਾ ਚੱਲਦਾ ਸੀ?
0: ਨਹੀਂ, ਗੁਜ਼ਾਰਾ ਨੀ ਚੰਗੀ ਤਰ੍ਹਾਂ ਚੱਲਦਾ ਸੀ ਵੀ, ਕਿਉਂਕਿ ਅੱਜ ਕੱਲ ਮਹਿੰਗਾਈ ਦਾ ਸਮਾਂ ਤੇ ਗੁਜ਼ਾਰਾ ਨੀ ਚੰਗੀ ਤਰ੍ਹਾਂ ਚੱਲਦਾ ਮੇਰਾ, ਇਸ ਲਈ ਮੈਂ ਗਾਇਕੀ ਵਿੱਚ ਇਸ ਕਰਕੇ ਆ ਗਿਆ।
1: ਜ਼ਿਆਦਾਤਰ ਗੀਤਕਾਰ ਤਾਂ ਹੀ ਆਏ ਔਰ ਬਹੁਤ ਸਾਰੇ ਵਿਚਾਰੇ ਫਲੋਪ ਵੀ ਹੋਏ।
0: ਬਿਲਕੁਲ,
1: ਉਹਨਾਂ ਨੇ ਕੋਸ਼ਿਸ਼ ਕੀਤੀ ਸਾਡੇ ਗਾਣੇ ਗਾ ਕੇ ਕੋਈ ਹੋਰ ਸਿੰਗਰ ਕਰੋੜਪਤੀ ਹੋ ਗਿਆ ਤੇ ਅਸੀਂ ਉਹੀ 500-700 ਲੈਣ ਵਾਲੇ ਰਹਿ ਗਏ।
0: ਹਾਂਜੀ ਹਾਂਜੀ,
1: ਤੇ ਇਹੀ ਕਾਰਨ ਬਣਦਾ ਰਿਹਾ ਕਿਉਂਕਿ ਗੀਤਕਾਰੀ ਨੂੰ ਸ਼ਾਇਦ ਉਨੀ ਮਾਨਤਾ ਸਾਡੇ ਸਮਾਜ ਨੇ ਜਾਂ ਸਾਡੀ ਕਲਾ ਨੇ ਦਿੱਤੀ ਨਹੀਂ।
0: ਬਿਲਕੁਲ ਬਿਲਕੁਲ,
1: ਤੇ ਇਹ ਚੰਗਾ ਸਬੱਬ ਬਣਿਆ, ਮੈਂ ਤਾਂ ਕਹਿੰਦਾ ਬਹੁਤ ਚੰਗਾ ਹੋਇਆ ਸਾਡੇ ਸਮਾਜ ਵਾਸਤੇ, ਸਾਡੇ ਸਭਿਆਚਾਰ ਵਾਸਤੇ, ਕਿ ਪਾਲੀ ਦੇਤ ਵਾਲੀਆਂ ਨੇ ਆਪਣੇ ਗੀਤਾਂ ਨੂੰ ਆਪਣੀ ਆਵਾਜ਼ ਦੇਣੀ ਸ਼ੁਰੂ ਕੀਤੀ, ਵਰਨਾ ਹੋ ਸਕਦਾ ਸੀ ਕਿ ਅੱਜ ਦੇ ਦੌਰ ਚ ਪਾਲੀ ਦੇਤ ਵਾਲੀਆਂ ਦੇ ਲਿਖੇ ਗੀਤ, ਸਭਿਆਚਾਰਕ ਗੀਤ ਸ਼ਾਇਦ ਹੋਰ ਕੋਈ ਨਾ ਗਾਉਂਦਾ।

0: ਬਿਲਕੁਲ ਬਿਲਕੁਲ ਜੀ ਬਿਲਕੁਲ।
1: ਤੇ ਉਹਦੇ ਨਾਲ ਜਿਹੜਾ ਇਮਬੈਲੈਂਸ ਹੋਣਾ ਸੀ ਸਾਡੀ ਸੋਸਾਇਟੀ ਦੇ ਵਿੱਚ ਉਹ ਬਚ ਗਿਆ।
0: ਉਹਦੇ ਚ ਭਾਈ ਸੁਖੀ ਭਾਈ ਮੇਰੇ ਨਾ ਕਈ ਗੀਤ ਰਹਿ ਜਾਂਦੇ ਸੀ ਜਿਵੇਂ ਔਰ ਪੇਕੇ ਤੋਂ ਠੰਡੀ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਤੇ ਤੇਰੇ ਬੰਨਾ ਰੱਖੜੀ ਮੈਨੂੰ ਮਨ ਮਨ ਚਾ, ਇਹ ਜਿਹੇ ਕਈ ਗੀਤ ਨੇ ਮੈਂ ਕਲਾਕਾਰਾਂ ਨੂੰ ਦਿਖਾਉਣੇ। ਉਹ ਕਹਿੰਦੇ ਯਾਰ ਇਹ ਗੀਤ ਢਿੱਲੇ ਜੇ ਲੋਕਾਂ ਨੇ ਸੁਣਨੇ ਨੀ, ਪਰ ਮੈਂ ਜਦੋਂ ਗੀਤ ਗਾਏ ਬਿਨਾਂ ਦਾਜ ਤੋਂ ਸਾਰੀਆਂ ਧੀਆਂ ਦਾ ਕਦੇ ਬਾਬਲ ਬਣ ਕੇ ਦੇਖ, ਲੋਕਾਂ ਨੇ ਮਨਜ਼ੂਰ ਕੀਤੇ।
1: ਵਾਕਈ ਗੱਲ ਉਹ ਹੈ ਨਾ ਕਿ ਜਦੋਂ ਤੁਸੀਂ ਲਿਖਿਆ
0: ਹਾਂਜੀ
1: ਤੇ ਜੋ ਜਜ਼ਬਾਤ ਤੁਹਾਡੇ ਉਸ ਵੇਲੇ ਉਮੜੇ ਤੁਸੀਂ ਉਹਨਾਂ ਨੂੰ ਮਹਿਸੂਸ ਕੀਤਾ ਹੋਇਆ ਬੜੀ ਸ਼ਿੱਦਤ ਨਾਲ,
0: ਹਾਂਜੀ,
1: ਤੇ ਇਸੇ ਕਰਕੇ ਜਦੋਂ ਤੁਸੀਂ ਉਹਨਾਂ ਨੂੰ ਗਾਇਆ ਹੋਏਗਾ ਤੇ ਸ਼ਾਇਦ ਜ਼ਿਆਦਾ ਮਹਿਸੂਸ ਕਰਕੇ ਗਾਇਆ ਹੋਏਗਾ ਤੇ ਉਹੀ ਅਹਿਸਾਸ ਉਹੀ ਜਜ਼ਬਾਤ ਲੋਕਾਂ ਤੱਕ ਜਦੋਂ ਪਹੁੰਚਦੇ ਨੇ ਤੇ ਗੀਤ ਆਪੇ ਪਸੰਦ ਕੀਤੇ ਜਾਂਦੇ ਨੇ।
0: ਜਿਵੇਂ ਅੱਜ ਹਾਲਾਤ ਦੀ ਗੱਲ ਕਰਦੇ ਹਾਂ ਭਾਜੀ ਸੁਖੀ ਭਾਜੀ, ਜਿਵੇਂ ਅੱਜ ਸਾਡੇ ਦੇਸ਼ ਦੇ ਕਈ ਵਾਰੀ ਐਸੇ ਮਸਲੇ ਹੁੰਦੇ ਆ, ਉਹਨਾਂ ਨੂੰ ਮੈਂ ਦੇਖ ਕੇ ਗਏ ਫੌਜੀਆਂ ਦੇ ਗੀਤ ਗਾ, ਵੀ ਭਾਰਤ ਮਾਂ ਦੀਆਂ ਬਾਹਾਂ ਫੌਜੀ ਜਾਣੇ।
1: ਨਹੀਂ ਤੁਸੀਂ ਅੱਜ ਦੀ ਗੱਲ ਕੀਤੀ ਹੈ ਬੜੀ ਮੌਕੇ ਦੀ ਗੱਲ ਹੈ,
0: ਹਾਂਜੀ,
1: ਕਿ ਸਾਡਾ ਦੇਸ਼ ਇਸ ਵੇਲੇ ਬੜੇ ਪ੍ਰਾਊਡ ਨਾਲ ਭਰਿਆ ਹੋਇਆ ਕਿ ਅਸੀਂ ਕੁਝ ਕਰਕੇ ਦਿਖਾਇਆ।
0: ਲਾਲ ਬਹਾਦਰ ਸ਼ਾਸਤਰੀ ਸਾਹਿਬ ਨੇ ਨਾਰਾ ਲਾਇਆ ਸੀ ਜੈ ਜਵਾਨ ਤੇ ਜੈ ਕਿਸਾਨ,
1: ਤੇ ਹੁਣ ਤੇ ਗੱਲ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਵੀ ਹੋ ਗਈ।
0: ਬਿਲਕੁਲ ਬਿਲਕੁਲ,
1: ਵਿਗਿਆਨ ਨੇ ਕਰਕੇ ਵੀ ਦਿਖਾਤਾ ਕਿ ਕਿੱਦਾਂ ਜੈਸ਼ੇ ਮੁਹੰਮਦ ਦੇ ਜਾ ਕੇ ਟਿਕਾਣੇ ਫੁੜਫੜੀਆਂ ਦੇ ਬੰਬ ਮਾਰ ਆਏ ਸਾਡੇ ਵਿਗਿਆਨੀ ਕਿਸਮ ਦੇ ਜਿਹੜੇ ਆਪਣੇ ਪਾਇਲਟਸ ਨੇ, ਔਰ ਇਸੇ ਗੱਲ ਦਾ ਸਾਨੂੰ ਮਾਣ ਆ। ਫੌਜੀਆਂ ਦੀ ਗੱਲ ਚੱਲੀ ਔਰ ਸਾਡੇ ਫੌਜੀ ਦਿਨ ਰਾਤ ਚਾਹੇ ਉਹ ਸਿਆਚਿਨ ਦੀਆਂ ਬਰਫੀਲੀਆਂ ਪਹਾੜੀਆਂ ਹੋਣ ਚਾਹੇ ਉਹ ਰੇਗਿਸਤਾਨ ਹੋਣ, ਬਾਰਡਰਾਂ ਦੇ ਉੱਤੇ 24 ਘੰਟੇ ਤੈਨਾਤ ਨੇ ਔਰ ਹੱਸ ਹੱਸ ਕੇ ਕੁਰਬਾਨੀਆਂ ਵੀ ਦੇ ਰਹੇ ਨੇ।
0: ਹੱਸ ਕੋਈ ਭਾਜੀ ਗੱਲ ਆ, ਮੈਂ ਨਾ ਫੌਜੀਆਂ ਦੇ ਗੀਤ ਵੀ ਗਾਏ,
1: ਹਾਂ, ਇਸੇ ਕਰਕੇ ਤੇ ਮੈਂ ਕਿਹਾ ਵੀ ਗੀਤ ਸਾਡੇ ਸੁਣਨ ਵਾਲਿਆਂ ਨੂੰ ਜਰਾ ਦੋ ਬੋਲ ਜੇ ਸੁਣਾ ਦਿਓ ਤਾਂ ਫੌਜੀਆਂ ਦਾ ਹੌਸਲਾ ਵੱਧ ਜੂਗਾ, ਸਾਡੇ ਵਰਗੇ ਫੌਜੀਆਂ ਦਾ ਵੀ ਵੱਧ ਜਾਏਗਾ।
0: ਜਦ ਪੀੜ ਦੇਸ਼ ਤੇ ਪੈਂਦੀ ਜਿੰਦ ਨਿਸ਼ਾਵਰ ਕਰਦੇ ਨੇ, ਪੱਗਾਂ ਵਾਲੇ ਹੁੰਦੇ ਜਿਹੜੇ ਦੇਸ਼ ਲਈ ਮਰਦੇ ਨੇ, ਗੱਭਰੂ ਰਹਿਣ ਖੀਲੇ ਲੈਂਦੇ ਮੌਤ ਨਾ ਲਾਵਾਂ ਨੇ, ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ, ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ,
1: ਇੱਕ ਅੰਤਰਾ ਵੀ ਹੋ ਜਾਏ
0: ਅੰਤਰਾ ਵੀ ਡਾ ਕੇ ਹਿੱਕਾ ਤੋਪਾਂ ਦੇਣਾ ਕਰਨ ਮੁਕਾਬਲੇ, ਸ਼ੇਰ ਜਵਾਨਾਂ ਮੂਹਰੇ ਭੱਜੀ ਜਾਣ ਦੇ ਕਾਫਲੇ, ਕਰਦਾ ਫਿਕਰ ਕਰੀ ਨਾ ਪੋਰਾ ਉਹਨੂੰ ਚਿੱਠੀ ਦੇ ਵਿੱਚ ਲਿਖਿਆ, ਸਕਿਆ ਭੈਣ ਭਰਾਵਾਂ ਨੇ, ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ, ਪੁੱਤ ਜਿਨ੍ਹਾਂ ਦੇ ਫੌਜੀ ਕਰਮਾਂ ਵਾਲੀਆਂ ਮਾਵਾਂ ਨੇ।
1: ਕਿਆ ਬਾਤ ਹੈ ਜੀ, ਜਿੱਥੇ ਸਲਿਊਟ ਹੈ ਸਾਡਾ ਸਾਡੀਆਂ ਫੋਰਸਿਸ ਨੂੰ, ਉੱਥੇ ਤੁਹਾਡੇ ਵਰਗੇ ਫਨਕਾਰਾਂ ਨੂੰ ਵੀ ਸਾਡਾ ਸਲਾਮ ਹੈ ਜਿਹੜੇ ਹੌਸਲਾ ਵਧਾ ਰਹੇ ਨੇ ਲਗਾਤਾਰ ਇਹਨਾਂ ਫੌਜੀ ਵੀਰਾਂ ਦਾ। ਤੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਇੱਕ ਵਾਰੀ ਜਰਾ ਤੁਹਾਡੇ ਘਰ ਵੱਲ ਨੂੰ ਲੈ ਕੇ ਚੱਲਦੇ ਹਾਂ,
0: ਠੀਕ ਹੈ,
1: ਕਿਉਂਕਿ ਕਲਾਕਾਰ ਵੈਸੇ ਤੇ ਸਮਾਜ ਦਾ ਹੁੰਦਾ ਹੈ, ਲੋਕਾਂ ਦਾ ਹੁੰਦਾ ਹੈ, ਪਰ ਕਲਾਕਾਰ ਦਾ ਵੀ ਆਪਣਾ ਘਰ ਹੁੰਦਾ।
0: ਹਾਂਜੀ ਹਾਂਜੀ,
1: ਤੇ ਘਰ ਦੇ ਵਿੱਚ ਕੌਣ ਕੌਣ ਰਹਿੰਦਾ?
0: ਘਰ ਦੇ ਵਿੱਚ ਭਾਜੀ ਪੇਰੈਂਟਸ ਤਾਂ ਸਾਡੇ ਮਾਂ ਬਾਪ ਤਾਂ ਗੁਰੂ ਮਹਾਰਾਜ ਨੂੰ ਪਿਆਰੇ ਹੋ ਗਏ
1: ਜੀ,
0: ਬਹੁਤ ਚੰਗਾ ਉਹਨਾਂ ਦਾ ਆਸ਼ੀਰਵਾਦ ਮਿਲਿਆ, ਬਹੁਤ ਸੁਭਾਅ ਚੰਗਾ ਸੀ ਉਹਨਾਂ ਦਾ, ਉਹਨਾਂ ਤੋਂ ਬੜਾ ਸਿੱਖਣ ਨੂੰ ਕੁਛ ਮਿਲਿਆ। ਹੁਣ ਮੇਰੀ ਧਰਮ ਪਤਨੀ ਹੈ ਮਨਿੰਦਰ ਕੌਰ,
1: ਅੱਛਾ ਜੀ,
0: ਤੇ ਉਹਦਾ ਬਹੁਤ ਚੰਗਾ ਸੁਭਾਅ,
1: ਅੱਛਾ ਜੀ,
0: ਤੇ ਮੇਰੀ ਬੇਟੀ ਹੈ,
1: ਚੰਗਾ ਹੀ ਹੈ ਜਿਹੜਾ ਤੁਹਾਡੇ ਵਰਗੇ ਨੂੰ ਸੰਭਾਲ ਲਿਆ।
0: ਤੇ ਗੱਲ ਹੈ ਵੀ ਮੇਰੀ ਬੇਟੀ ਆ
1: ਜੀ,
0: ਤੇ ਮੇਰਾ ਬੇਟਾ ਮਨਜੋਤ, ਬੇਟੀ ਦਾ ਨਾਂ ਨਵਜੋਤ, ਦੋਵੇਂ ਪੜ੍ਹੇ ਲਿਖੇ ਬੜੇ, WWMA ਕਰਕੇ ਸਭ ਲੱਗੇ ਦੋਨੇ ਜਾਣੇ।
1: ਉਹਨਾਂ ਨੂੰ ਗਾਇਕੀ ਦਾ ਜਾਂ ਗੀਤਕਾਰੀ ਦਾ ਸ਼ੌਕ ਨਹੀਂ ਪਿਆ?
0: ਨਹੀਂ, ਉਹਨਾਂ ਨੂੰ ਸੁਣਨ ਦਾ ਬਹੁਤ ਸ਼ੌਕ ਆ, ਵੀ ਚੰਗੇ ਗੀਤ ਸੁਣਦੇ ਹਮੇਸ਼ਾ।
1: ਹਾਂਜੀ, ਇਹ ਤੇ ਚਲੋ ਤੁਹਾਨੂੰ ਜਿਹੜਾ ਤੁਸੀਂ ਉਹਨਾਂ ਨੂੰ ਸੰਸਕਾਰ ਦਿੱਤੇ ਹੋਣਗੇ।
0: ਹਾਂਜੀ, ਚਲੋ ਇਹ ਚਲੋ ਮਹਾਰਾਜ ਦੀ ਕਿਰਪਾ ਪਰਮਾਤਮਾ ਦੀ ਹੁੰਦੀ ਆ। ਬੱਚੇ ਕਹਿੰਦੇ ਅੱਜ ਪ੍ਰੋਪਰਟੀ ਬੰਦੇ ਦੀ ਨਾ ਪੈਸਾ ਨਹੀਂ, ਬੱਚੇ ਹੁੰਦੇ ਆ, ਬੱਚੇ ਪੜ੍ਹ ਲਿਖ ਜਾਣ ਚੰਗੇ ਸਮਾਜਿਕ ਤੌਰ ਤੇ ਨੈਤਿਕ ਤੌਰ ਤੇ ਉਹਨੂੰ ਗਿਆਨ ਹੋਵੇ ਨਾ
1: ਜੀ,
0: ਉਹ ਬੜਾ ਅੱਛਾ ਲੱਗਦਾ।
1: ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਪਾਪਾ ਅਸੀਂ ਜੋਬ ਕਰਦੇ ਆ ਜਾਂ ਅਸੀਂ ਕਾਲਜ ਚ ਪੜ੍ਹਦੇ ਆ ਤੇ ਮਤਲਬ ਤੁਸੀਂ ਚਾਦਰਾ ਕੁਰਤਾ ਬੰਨ ਕੇ ਤੇ ਸਟੇਜਾਂ ਦੇ ਉੱਤੇ ਗਾਉਣ ਤੁਰ ਪੈਂਦੇ ਹੋ ਤੇ ਸਾਨੂੰ ਐਂਬੈਰਸਮੈਂਟ ਫੀਲ ਹੁੰਦੀ ਹੈ? ਚੰਗਾ ਨਹੀਂ
0: ਭਾਈ, ਨਹੀਂ, ਉਹਨਾਂ ਨੂੰ ਇਹ ਮਾਣ ਹੁੰਦਾ, ਮੇਰੀ ਬੇਟੀ ਹੁਣ ਟੀਚਰ ਲੱਗੀ ਆ, ਉਹਨਾਂ ਨਾਲ ਦੀਆਂ ਕੁੜੀਆਂ ਟੀਚਰ ਜਾਂ ਉਹਨਾਂ ਜਿਹੜੇ ਬੱਚੇ ਪੜ੍ਹਦੇ ਉਹਨਾਂ ਕੋਲ, ਉਹ ਪੁੱਛਦੇ ਵੀ ਤੁਹਾਡੇ ਡੈਡੀ ਨੇ ਇਹ ਦੱਸਦੇ ਵੀ ਬਹੁਤ ਚੰਗੇ ਗੀਤ ਨੇ, ਸਾਡੀ ਮੰਮੀ ਬਹੁਤ ਪਸੰਦ ਕਰਦੀ ਆ, ਸਾਡੇ ਡੈਡੀ ਬਹੁਤ ਉਹਨਾਂ ਦੇ ਗੀਤ ਪਸੰਦ ਕਰਦੇ ਆ। ਅੱਜ ਮੈਂ ਕੀਰਤਨ ਜਿੱਥੇ ਹੁਣ ਰਿਕਾਰਡਿੰਗ ਕਰਾਉਣਾ ਸੀ ਉਹ ਵੀ ਕਹਿੰਦੇ ਸਾਡੇ ਘਰ ਦੇ ਬਹੁਤ ਪਸੰਦ ਕਰਦੇ ਆ। ਇਹਨਾਂ ਹਰ ਕੈਟਾਗਰੀ ਆ,

0: ਕਰਦੇ ਪਸ਼ਕ ਨੇ, ਬਿਲਕੁਲ ਆਪਣੀ ਵੀ ਕੈਟਾਗਰੀ ਹੈਗੀ। ਨਹੀਂ ਤਾਂ ਭਾਜੀ ਜਮੀਨ ਪਾਠ ਜਿਵੇਂ ਕਦੋਂ ਦੀ ਇੱਥੇ ਕੋਈ ਨੇਮੀ ਹੈ ਧਰਮੀ ਦਾ ਥਾ, ਜੇ ਇੱਥੇ ਗਿਆਰਵੇਂ ਲੋਕ ਨੇ ਨਾ ਤਾਂ ਉੱਥੇ ਚੰਗੇ ਨੇਮੀ ਧਰਮੀ ਵੀ ਹੈ।
1: ਬਿਲਕੁਲ ਜੀ, ਬੈਲੈਂਸ ਤਾਂ ਹੀ ਬਣ ਕੇ ਰਹਿੰਦਾ ਹੈ ਸਮਾਜ ਦਾ।
0: ਹਾਂਜੀ ਹਾਂਜੀ।
1: ਅੱਛਾ ਪਾਲੀ ਜੀ, ਮੈਨੂੰ ਇੱਕ ਗੱਲ ਦੱਸੋ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਬਹੁਤ ਸਾਰੇ ਸਿੰਗਰਸ ਨੇ ਲਿਖੇ ਹੋਏ ਗੀਤ ਰਿਕਾਰਡ ਕਰਵਾਏ।
0: ਹਾਂਜੀ ਹਾਂਜੀ।
1: ਤੇ ਐਜ਼ ਗੀਤਕਾਰ, ਐਜ਼ ਲਿਰਿਸਿਸਟ ਤੁਹਾਡਾ ਜਿਹੜਾ ਆ ਬੜਾ ਵਧੀਆ ਮੁਕਾਮ ਰਿਹਾ, ਤੇ ਐਜ਼ ਸਿੰਗਰ
0: ਹਾਂਜੀ
1: ਕਿੰਨੀਆਂ ਟੇਪਾਂ ਜਾਂ ਕਿੰਨੇ ਰਿਕਾਰਡਸ ਜਿਹੜੇ ਆ ਉਹ ਤੁਸੀਂ ਪੰਜਾਬੀ ਸੱਭਿਆਚਾਰ
0: ਧੀਆਂ ਰਾਣੀਆਂ ਕਿ ਮੈਂ ਗੀਤ ਗਾਇਆ ਸੀ, ਹਾਏ ਮੇਰੇ ਡਾਢੇ ਅਰਬਾ ਕਿੰਨਾ ਜੰਮੀਆਂ ਕਿੰਨਾ ਲੈ ਜਾਣੀਆਂ। ਵੈਸੇ ਚਰਨ ਜੀ ਆਰਬੀ ਸਾਹਿਬ ਦਾ ਲਿਖਿਆ ਗੀਤ ਸੀਗਾ, ਤੇ ਉਦੋਂ ਬਾਅਦ ਮੈਂਸ਼ਨ ਹੁੰਦਾ ਤਾਂ ਥੋੜਾ ਬਦਲਾਅ ਹੁੰਦਾ ਗਿਆ, ਮੈਂ ਉਹ ਵੀ ਗੀਤ ਗਾਇਆ। ਤੇ ਉਦੋਂ ਦੀ ਜਿਵੇਂ ਸਾਡੇ ਸਮਾਜਿਕ ਤੌਰ ਤੇ ਗੀਤ ਨੇ ਨਾ ਵੀ ਚੰਗੇ ਚੰਗੇ ਜਿਹੜੇ ਘਰਾਂ ਦੇ ਵਿੱਚ ਸੁਣੇ ਜਾਂਦੇ ਆ ਉਹੋ ਜਿਹੇ ਗੀਤ ਕੱਢ ਕੱਢ ਕੇ ਗਾਏ, ਤੇ ਉਹਦੇ ਵਿੱਚੋਂ ਮੈਂ ਕਿਹਾ ਵੀ 70 ਤੋਂ 75 ਗੈਸਟਾਂ ਮੇਰੀਆਂ ਆਈਆਂ।
1: ਅੱਛਾ ਜੀ।
0: ਤੇ ਸੀਡੀਆਂ ਆ ਗਈਆਂ 8 ਲੱਖ।
1: ਅੱਛਾ ਜੀ।
0: ਬਾਕੀ ਮੇਰੀ ਟੈਲੀ ਫਿਲਮਾਂ ਹੁੰਦੀਆਂ ਉਹਨਾਂ ਵਿੱਚ ਵੀ ਕਾਫੀ ਗਾਣੇ ਆਏ।
1: ਜੀ ਜੀ ਜੀ। ਤੇ ਪੰਜਾਬੀ ਫਿਲਮਾਂ ਚ ਵੀ ਗਾਉਣ ਦਾ ਮੌਕਾ ਮਿਲਿਆ?
0: ਨਹੀਂ, ਪੰਜਾਬੀ ਫਿਲਮਾਂ ਚ ਗਾਉਣ ਦਾ ਮੌਕਾ ਨਹੀਂ ਮਿਲਿਆ। ਇੱਕ ਫਿਲਮ ਹੋਈ ਸੀ ਆਪਣੇ ਗੋਨੇਰਨ ਦੇ ਬੰਦੇ ਸੀ, ਉਹਨੇ ਕੀਤੀ, ਉਹ ਕੁਦਰਤੀ ਬੰਦਾ ਬੇਚਾਰਾ ਸੁਰਗਵਾਸ ਹੋ ਗਿਆ, ਉਹ ਵਿੱਚੇ ਰਹਿ ਗਈ। ਪਰ ਮੈਂ ਨਾ ਆਪਣੇ ਆਪ ਨੂੰ ਮਤਲਬ ਉੱਥੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉੱਥੇ ਮੈਂ ਰਹਿਣ ਜੋਗਾ ਨਹੀਂ, ਬੰਬੇ ਜਾ ਕੇ ਮੈਂ ਕਿਹਾ ਵੀ ਜਿੱਥੇ ਮੈਂ ਟਿਕੇ ਹਨ ਮੈਂ ਇੱਥੇ ਰਹਾਂ।
1: ਨਹੀਂ ਨਹੀਂ, ਇਸਨੂੰ ਹੱਥ ਪਾ ਕੇ ਰੱਖਾਂ। ਬਿਲਕੁਲ, ਇਹ ਗੱਲ ਬਹੁਤ ਵਧੀਆ ਹੈ ਕਿ ਐਵੇਂ ਅੱਗਾ ਦੌੜ ਤੇ ਪਿੱਛੇ ਦੌੜ ਨਾ ਹੋ ਜੇ।
0: ਹਾਂਜੀ।
1: ਅੱਛਾ, ਇੱਕ ਗੱਲ ਮੈਨੂੰ ਦੱਸੋ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਿਸੇ ਦਾ ਕੋਈ ਮਿਸ਼ਨ ਨਹੀਂ ਹੁੰਦਾ, ਖਾਸ ਤੌਰ ਤੇ ਆਰਟ ਦੇ ਫੀਲਡ ਵਿੱਚ, ਤੇ ਜੋ ਮਿਲਦਾ ਜਾਂਦਾ ਹੈ ਉਹ ਬੰਦਾ ਹਾਸਲ ਕਰਦਾ ਜਾਂਦਾ।
0: ਹਾਂਜੀ।
1: ਪਰ ਜਿੱਥੇ ਤੱਕ ਤੁਹਾਡੀ ਗਾਇਕੀ ਦਾ ਸਵਾਲ ਆਉਂਦਾ ਹੈ, ਜਿਵੇਂ ਮੈਂ ਇੰਟਰੋਡਕਸ਼ਨ ਚ ਗੱਲ ਕੀਤੀ ਸੀ ਕਿ ਤੁਸੀਂ ਆਪਣੇ ਮਿਸ਼ਨ ਤੋਂ ਡੋਲੇ ਨਹੀਂ, ਚਾਹੇ ਉਹ ਪੈਸੇ ਦੀ ਦੌੜ ਹੋਵੇ ਚਾਹੇ ਕੁਝ ਵੀ ਹੋਵੇ, ਤੁਸੀਂ ਉਹਦੇ ਮਗਰ ਨਹੀਂ ਲੱਗੇ, ਤੁਸੀਂ ਸਿਰਫ ਤੇ ਸਿਰਫ ਉਹ ਗੀਤ ਹੀ ਪ੍ਰੈਫਰ ਕੀਤੇ, ਉਹਨਾਂ ਗੀਤਾਂ ਨੂੰ ਤਰਜੀਹ ਦਿੱਤੀ ਜਿਹੜੇ ਗੀਤ ਪਰਿਵਾਰ ਚ ਨਾ ਬੈਠ ਕੇ ਸੁਣੇ ਜਾ ਸਕਣ, ਸਗੋਂ ਉਹਨਾਂ ਗੀਤਾਂ ਤੋਂ ਕੁਝ ਸੁਨੇਹਾ, ਕੋਈ ਸੰਦੇਸ਼, ਕੋਈ ਸਿੱਖਿਆ ਵੀ ਲਈ ਜਾ ਸਕੇ।
0: ਯਮੁਨਾ ਜੀ ਹੁਣਾਂ ਤੋਂ ਮੈਂ ਸੁਖੀ ਭਾਜੀ ਗੱਲ ਸੁਣ ਸੀ, ਉਹ ਮੈਨੂੰ ਕਹਿੰਦੇ ਬਾਲੀ ਜੀ ਵੀ ਕਲਾਕਾਰੀ ਕੈਸੀ ਹੈ ਵੀ ਇਹ ਚ ਡੇਢ ਡੇਢ ਦੋ ਦੋ ਮਹੀਨੇ ਪ੍ਰੋਗਰਾਮ ਵੀ ਨਹੀਂ ਲੱਗਦਾ ਹੁੰਦਾ ਕਿਤੇ ਅਨ ਸੀਜਨਾਂ ਚ। ਉਹ ਕਹਿੰਦਾ ਵੀ ਮੇਰੇ ਨਾਲ ਬੀਤਦੀਆਂ ਇਹ, ਤੇ ਮੈਂ ਉਸ ਗੱਲ ਨੂੰ ਵੀ ਮੱਦੇਨਜ਼ਰ ਰੱਖ ਕੇ ਮੈਂ ਕਿਹਾ ਜੇ ਉਹਨਾਂ ਦਾ ਹੁਣ ਤਾਂ ਸਾਡੇ ਤਾਂ ਫਿਰ ਇੰਨਾ ਗਾਇਬ ਨੀ ਪੈਂਦਾ, ਜਦੋਂ ਮਹੀਨੇ ਚ ਸੱਤ ਆਰਾਮ ਨਾਲ ਲੱਗ ਜਾਂਦੇ ਆ। ਉਹ ਕਹਿੰਦੇ ਪਹਿਲੀ ਕੁਛ ਨਾ ਕੁਛ ਕਲਾਕਾਰ ਦਾ ਕੰਮ ਇਹ ਨੀ ਵੀ ਪੈਸੇ ਕਮਾ ਲਏ, ਸ਼ੋਹਰਤ ਬਣ ਗਈ, ਬਹੁਤ ਵਧੀਆ ਹੋ ਗਿਆ। ਉਹ ਕਹਿੰਦਾ ਸਮਾਜ ਲਈ ਕੁਝ ਨਾ ਕੁਝ ਬੰਦਾ ਪਿੱਛੇ ਛੱਡ ਕੇ ਜਾਵੇ, ਵੀ ਅੱਜ ਅੱਖਾਂ ਵਾਲੇ ਸ਼ਾਹ ਨੂੰ ਤਾਂ ਕਿਤੋਂ ਖਬਰਾਂ ਵਿੱਚੋਂ ਬੋਲ, ਤੁਹਾਡੇ ਪੁੱਤ ਪੋਤੇ ਨੂੰ ਤੁਹਾਡੇ ਉਹਨਾਂ ਦੇ ਦੋਸਤ ਮਿੱਤਰ ਪੁੱਛਿਆ ਕਰਨਗੇ ਵੀ ਜੇ ਤੁਹਾਡਾ ਦਾਦਾ ਕਲਾਕਾਰ ਸੀ ਨਾ ਵੀ ਕੀ ਉਹਦਾ ਗੀਤ ਕਿਹੜਾ ਸੀ, ਜੇ ਤਾਂ ਕਹਿੰਦੇ ਵੀ ਤੁਸੀਂ ਗੀਤ ਵਧੀਆ ਛੱਡ ਗਏ, ਉਹ ਜਿਵੇਂ ਉਹ ਦੱਸੂਗਾ ਵੀ ਸਾਡੇ ਦਾਦੇ ਦਾ ਆ ਗੀਤ ਸਾਡੇ ਭਾਪੇ ਦਾ ਆ ਗੀਤ ਸੀ, ਫਿਰ ਤਾਂ ਕਹਿੰਦਾ ਚੰਗਾ, ਨਹੀਂ ਤਾਂ ਉਹਨੂੰ ਕਹਿੰਦਾ ਵੀ ਜੇ ਕੋਕੋ ਤੇ ਹਾਂਜੀ ਕੋਕੋ
1: ਨਹੀਂ। ਜੇ ਹੁਣ ਮੰਨ ਲਓ ਵੀ ਕਿਸੇ ਨੂੰ ਕੋਈ ਬੰਦਾ ਕਵੇ ਵੀ ਤੁਹਾਡੇ ਦਾਦੇ ਦਾ ਗੀਤ ਕਿਹੜਾ ਸੀ, ਉਹ ਕਹੇ ਲੱਕ 20 ਕੁੜੀ ਦਾ, ਉਹਦੇ ਡਾਊਟਫੁੱਲ ਹੋ ਜਾਣਾ ਕਿ ਤੁਹਾਡਾ ਦਾਦਾ ਸਿੰਗਰ ਸੀ ਕਿ ਦਰਜੀ ਸੀ ਜਿਹੜਾ ਨਾਪ ਲੈਂਦਾ ਰਿਹਾ। ਖੈਰ, ਇਹ ਅੱਛੀ ਗੱਲ ਆ ਕਿ ਤੁਸੀਂ ਇੱਕ ਮਿਸ਼ਨ ਦੇ ਤਹਿਤ ਲੱਗੇ ਹੋਏ ਹੋ। ਅੱਛਾ, ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਮਹੀਨੇ ਚ ਪੰਜ ਸੱਤ ਪ੍ਰੋਗਰਾਮ ਐਵਰੇਜ
0: ਮਿਲਦੇ,
1: ਤੇ ਰੇਟ ਕਿੰਨਾ ਕੁ ਰੱਖਿਆ, ਅਫੋਰਡੇਬਲ ਆ ਜਾਂ
0: ਬਿਲਕੁਲ ਰੇਟ? ਭਾਜੀ ਮੈਂ ਨਾ ਕਿਤੇ ਮੈਂ ਅੜਦਾ ਨੀ।
1: ਅੱਛਾ
0: ਭਾਜੀ, ਫੇਰ ਮੈਂ ਜਿਹੜਾ ਮੇਰਾ ਬਹੁਤ ਵਧੀਆ ਗੁਜ਼ਾਰਾ ਹੋ ਜਾਂਦਾ, ਬੰਦੇ ਮਿਲਦੇ ਆ ਜ਼ਮੀਨ ਨਾਲ ਜੁੜੇ ਹੋਏ, ਮੈਂ ਵੀ ਕਹਿੰਦਾ ਮਹਾਰਾਜ ਕਿਤੇ ਜਿੰਨਾ ਮਰਜ਼ੀ ਚੱਕ ਦੇਵੇ ਪਰ ਧਰਤੀ ਨਾਲ ਪੈਰ ਜੁੜੇ ਰਹਿਣ। ਮੇਰੇ ਨਾ ਸਰੋਤੇ ਜਿਹੜੇ ਬਹੁਤ ਚੰਗੇ ਆ, ਮੇਰੇ ਜਿਹੜੇ ਮਿਊਜੀਸ਼ੀਅਨ ਨੇ, ਸਾਡੇ ਨਾਲ ਕੁੜੀ ਜਾਂਦੀ ਹੈ ਸਿਮਰ ਸਿਮੀ, ਉਹਨੂੰ ਵੀ ਮੈਂ ਜਿੰਨੇ ਕੁ ਪੈਸੇ ਕਹਾਂ ਭਾਈ ਇਹੋ ਜਿਹੇ ਪ੍ਰੋਗਰਾਮ ਵਧੀਆ ਗੀਤ ਗਾਉਣੇ ਆ, ਵਧੀਆ ਪ੍ਰੋਗਰਾਮ ਸਮਾਜਿਕ ਤੌਰ ਤੇ ਜਿਹੜਾ ਬੰਦਾ ਭੱਜ ਭੱਜ ਕੇ ਨਾ ਗੱਡੀਆਂ ਚ ਵੜਨਾ ਭਾਈ ਆਇਓ ਪਿੱਛੇ ਆਉਂਦੇ
1: ਆ,
0: ਸ਼ਾਂਤੀ ਨੇ ਜਾਣਾ ਸਟੇਜ ਤੇ ਤੇ ਸ਼ਾਂਤੀ ਨਾਲ ਹੀ ਉੱਤਰ ਕੇ ਜਾਣਾ
1: ਜੀ।
0: ਹਾਂ,
1: ਤੇ ਇਹ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਨਾਲ ਕੋਈ ਫੀਮੇਲ ਸਿੰਗਰ ਵੀ ਆਉਂਦੇ ਆ, ਇਹਦਾ ਮਤਲਬ ਤੁਸੀਂ ਡੁਇਟ ਸੌਂਗਸ ਵੀ ਬਹੁਤ ਸਾਰੇ ਗਾਏ।
0: ਹਾਂਜੀ ਹਾਂਜੀ।
1: ਤੇ ਉਹ ਗਾਣੇ ਉਦਾਂ ਦੇ ਹੀ ਆ ਕਿ
0: ਭਾਈ ਬਿਲਕੁਲ ਪਰਿਵਾਰਕ ਗੀਤ, ਬਿਲਕੁਲ ਪਰਿਵਾਰਕ, ਜਿਹੜੀ ਸਾਡੀ ਬੇਟੀ ਵੀ ਸੁਣ ਲਵੇ, ਸਾਡਾ ਬਾਪ ਵੀ, ਸਾਡੇ ਹੋਰ ਵੀ ਸਰੋਤਿਆਂ ਨੂੰ ਨਾ ਇਹ ਬਿਲਕੁਲ ਵੈਲਸ ਚ ਰਹਿਣ।
1: ਅੱਛਾ,
0: ਬਿਲਕੁਲ ਸਾਰਿਆਂ ਨੂੰ ਇਹ ਲੱਗੇ ਵੀ ਸਾਡੇ ਘਰ ਪਰਿਵਾਰ ਦੀ ਗੱਲ ਹੋ ਰਹੀ ਹੈ।
1: ਮਤਲਬ ਉੱਥੇ ਵੀ ਕੋਈ ਅਸ਼ਲੀਲਤਾ ਜਾਂ ਕੋਈ ਉਹ ਜਿਹੜੀ ਟੀਚਰ ਮਜ਼ਾਕ ਨਹੀਂ, ਕਾਮੇਡੀ ਜੀ ਕਰ ਰਹੇ ਆ ਸਟੇਜਾਂ ਦੇ ਉੱਤੇ, ਗੋਇੰਡ ਸਿੰਗਰਸ ਉਹ ਵੀ ਨਹੀਂ ਕੀਤੀ।
0: ਦਾਦਾ ਥੋੜੇ ਦਿਨ ਉਹਨਾਂ ਨੂੰ ਕਿਤੇ ਕੰਮ ਪੈ ਗਿਆ, ਕਿਸੇ ਮੰਤਰੀ ਸਾਹਿਬ ਕੋਲ ਗਏ ਉਹ
1: ਜੀ,
0: ਉਹ ਮੈਨੂੰ ਕਹਿੰਦੇ ਉਹਨਾਂ ਨੇ ਜਾ ਕੇ ਕਿਹਾ ਵੀ ਅਸੀਂ ਪਾਲੀ ਦੇ ਦਿਵਾਲੀ ਉਹਨਾਂ ਨਾਲ ਕੰਮ ਕਰਦੇ ਹਾਂ। ਉਹ ਕਹਿੰਦੇ ਜੀ ਉਹਨਾਂ ਦੇ ਗੀਤ ਬਹੁਤ ਸੋਹਣੇ ਆ, ਤੁਸੀਂ ਕੋਈ ਇਹੋ ਜਿਹਾ ਤਾਂ ਨਹੀਂ ਗੀਤ ਦਿੰਦੇ, ਜੇ ਤੁਸੀਂ ਗੀਤ ਵਧੀਆ ਗਾਉਂਦੇ ਜੇ ਪਾਲੀ ਦੇ ਦਿਵਾਲੀ ਵਰਗੇ ਗਾਉਂਦੇ ਆ, ਤਾਂ ਮੈਂ ਹੁਣੇ ਕੰਮ ਕਰਦਾ। ਉਹ ਕਹਿੰਦੇ ਠੀਕ ਹੈ ਜੀ।

0: ਬਿਲਕੁਲ ਗੀਤਾਂ ਚ ਵੀ ਆ, ਤੁਹਾਡੀ ਗਾਇਕੀ ਚ ਵੀ ਤਾਕਤ ਆ, ਨਾਮ ਬਣਾਉਣਾ ਸੌਖਾ ਨੀ ਹੁੰਦਾ, ਮੁੱਦਤ ਲੱਗ ਜਾਂਦੀ ਆ। ਕਿੰਨੀ ਉਮਰ ਸੀ ਜਦੋਂ ਤੁਸੀਂ ਪ੍ਰੋਫੈਸ਼ਨਲੀ ਗਾਉਣਾ ਸ਼ੁਰੂ ਕਰਤਾ ਸੀ?
1: ਇਹ ਭਾਜੀ ਅਸਲੀ ਨਾ ਮੈਂ 15 ਸਾਲ ਮੈਂ ਪਬਲਿਕ ਰਿਲੇਸ਼ਨ ਮਹਿਕਮੇ ਚ ਕੰਮ ਕੀਤਾ। ਉਸ ਤੋਂ ਬਾਅਦ ਫਿਰ ਨਾ ਮੈਂ ਉੱਥੇ ਵੀ ਨੌਕਰੀ ਦੇ ਦੌਰਾਨ ਨਾ ਮੈਂ ਕਦੀ ਉਦੋਂ ਹੋ ਗਈ ਸੀ 30 ਸਾਲ ਦੀ ਉਮਰ।
0: ਅੱਛਾ, ਹਾਂਜੀ। ਤੇ ਉਦੋਂ ਲੱਗਾ ਨੀ ਤੁਹਾਨੂੰ ਕਿ ਹੁਣ ਮੇਰਾ ਸਥਾਪਿਤ ਹੋਣਾ ਮੁਸ਼ਕਿਲ ਆ? ਕਿਉਂਕਿ
1: ਸਥਾਪਨਾ ਮੁਸ਼ਕਿਲ ਨੀ, ਉਦੋਂ ਕਾਫੀ ਪ੍ਰੋਗਰਾਮ ਚੱਲਦੇ ਸੀ ਤੇ ਮੈਂ ਫਿਰ ਪਬਲਿਕ ਰਿਲੇਸ਼ਨ ਮਹਿਕਮੇ ਤੋਂ ਛੱਡਤਾ।
0: ਅੱਛਾ,
1: ਉਦੋਂ ਬਾਅਦ ਮੈਂ ਫਿਰ ਕਲਾਕਾਰੀ ਨੂੰ ਸਮਰਪਿਤ ਹੋ ਗਿਆ ਵੀ ਚੰਗੇ ਗੀਤ ਗਾਉਣੇ ਆ।
0: ਤੇ ਘਰਦਿਆਂ ਨੇ ਇਹ ਨੀ ਕਿਹਾ ਵੀ ਬੱਜੀ ਤਨਖਾਹ ਆਉਂਦੀ ਸੀ ਤੇ ਇਹ ਕਿਹੜਾ ਰਿਸਕ ਲੈ ਲਿਆ?
1: ਨਹੀਂ ਭਾਜੀ, ਇਹ ਸਮਝਾਉਣ ਵਾਲੇ ਕਈ ਬੰਦੇ ਹੁੰਦੇ ਆ, ਪਰ ਉਦੋਂ ਮੈਂ ਮਹਿਕਮੇ ਚ ਹੁੰਦਾ ਨਾ, ਮੈਂ ਆਪਣਾ ਆਪ ਸੰਭਾਲ ਲਿਆ ਸੀ।
0: ਠੀਕ ਆ, ਮਤਲਬ ਜਿਹੜਾ ਆ ਉਹ ਪਹਿਲੇ ਗਰਾਊਂਡ ਬਣਾ ਲਈ।
1: ਹਾਂਜੀ ਹਾਂਜੀ ਹਾਂਜੀ,
0: ਹੁਣ ਬੈਟ ਲੈ ਕੇ ਸਿਰ ਬਿਲਕੁਲ।
1: ਹਾਂਜੀ ਹਾਂਜੀ,
0: ਬਹੁਤ ਅੱਛੀ ਗੱਲ। ਤੇ ਅੱਛਾ ਪਾਲੀ ਜੀ, ਜਿਹੜਾ ਅੱਜ ਕੱਲ ਦੀ ਗਾਇਕੀ ਦੀ ਆਪਾਂ ਇਨਡਾਇਰੈਕਟਲੀ ਪਹਿਲੇ ਗੱਲ ਕਰ ਰਹੇ ਸੀ, ਹੁਣ ਜਰਾ ਡਾਇਰੈਕਟਲੀ ਗੱਲ ਕਰਦੇ
1: ਹਾਂ। ਹਾਂਜੀ ਹਾਂਜੀ,
0: ਕਿ ਜੋ ਇਹ ਹਨੇਰੀ ਚੱਲੀ ਹੋਈ ਆ ਕਿ ਧੀਆਂ ਭੈਣਾਂ ਨੂੰ ਕਹਿ ਲਓ ਕਿ ਕੀ ਕੀ ਤਸਵੀਰਾਂ ਦਿੱਤੀਆਂ ਜਾ ਰਹੀਆਂ ਨੇ, ਕੀ ਕੀ ਸਿਮਲੀਆਂ ਦਿੱਤੀਆਂ ਜਾ ਰਹੀਆਂ ਨੇ, ਹਨਾ ਜੀ, ਔਰ ਦੋ ਅਰਥੀ ਕਿਸਮ ਦੇ ਵੀਡੀਓਜ਼ ਨੰਗੇਜ਼ਵਾਦ ਤੇ ਬੜੇ ਮਿਆਰ ਤੋਂ ਗਿਰ ਕੇ ਜਿਹੜੇ ਬੋਲ ਗਾਏ ਜਾ ਰਹੇ ਨੇ, ਔਰ ਨਾਲ ਦੀ ਨਾਲ ਗਾਇਕੀ ਦੀ ਸ਼ੈਲੀ ਚ ਵੀ ਜਿਹਦੇ ਚ ਕਿਤੇ ਪੰਜਾਬ ਪੰਜਾਬੀ ਪੰਜਾਬੀਅਤ ਨਜ਼ਰ ਹੀ ਨਹੀਂ ਆਉਂਦੀ, ਕੋਈ ਹੋਰ ਹੀ ਵੈਸਟਰਨ ਜਿਹਾ ਮਿਊਜ਼ਿਕ ਤੇ ਹੋਰ ਹੀ ਕੁਛ ਨਜ਼ਰ ਆਉਂਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ?
1: ਬਹੁਤ ਅੱਛੀ ਗੱਲ ਆ ਵੀ ਇੱਕ ਸਾਡੀ ਬੜੇ ਤਕੜੇ ਸ਼ਾਇਰ ਨੇ ਲਿਖਿਆ ਵੀ ਆਪਣੀ ਜ਼ਬਾਨ ਉੱਤੇ ਮਾਣ ਹੋਣਾ ਚਾਹੀਦਾ, ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਉਹਨਾਂ ਗੀਤਾਂ ਚ ਪੰਜਾਬੀ ਕਲਾਕਾਰ ਦੀ ਪਛਾਣ ਹੁੰਦੀ, ਵਿੱਚ ਇੰਗਲਿਸ਼ ਦੇ ਸ਼ਬਦ ਕਦੇ ਕੁਛ ਨਾ ਕੁਛ ਪਾਇਆ ਹੁੰਦਾ ਨਾ। ਪਰ ਗੱਲ ਇਹ ਆ ਤੁਸੀਂ ਪੰਜਾਬੀ ਬੋਲੀਏ ਵੀ ਤਾਂ ਮੈਂ ਕਹਿੰਦਾ ਪੰਜਾਬ ਦੇ ਲਈ ਅਸੀਂ ਕੁਛ ਨਾ ਕੁਛ ਕਰਦੇ ਹਾਂ, ਅਸੀਂ ਕਲੀਅਰ ਪੰਜਾਬੀ ਬੋਲੀਏ ਸਾਡਾ ਇਹ ਪਤਾ ਲੱਗ ਜਾਵੇ, ਗੀਤਾਂ ਬਹੁਤ ਦੂਰ ਦੀ ਗੱਲ ਆ ਵੀ ਸਾਡਾ ਪਤਾ ਲੱਗ ਜਾਵੇ ਪੰਜਾਬੀ ਬੰਦਾ ਪੰਜਾਬੀ ਕਲੀਅਰ ਬੋਲਦਾ। ਤੇ ਗੱਲ ਇਹ ਆ ਵੀ ਜਿਹੜੇ ਇਹਨਾਂ ਗੀਤਾਂ ਦੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਕਬੀਰਾ ਤੇਰੀ ਜੌਂਪੜੀ ਗੱਲ ਕੱਟੀਆਂ ਨੇ ਕਿ ਪਾਸ ਜੋ ਕਰਨਗੇ ਸੁਭਾਨਗੇ ਤੂੰ ਕਿਉਂ ਮੈਂ ਉਦਾਸ, ਇਹ ਆਪਾਂ ਨੂੰ ਲੈਣ ਹੁਣ
0: ਤੋਂ ਨਹੀਂ ਆ ਰਹੇ ਤੇ ਤੁਸੀਂ ਰੱਬ ਦੇ ਗੱਲ ਛੱਡ ਦਿੱਤੀ।
1: ਹਾਂਜੀ,
0: ਉਹ ਗੱਲ ਆ ਵੀ ਕਿਸੇ ਬਹੁਤ ਮਾਤੜ ਬੰਦੇ ਦੇ ਨਾਲ ਉਹਦੀ ਵਾਈਫ ਜਿਹੜੀ ਬੱਸ ਚ ਸਫ਼ਰ ਕਰਨੀ ਪਈ ਸੀ।
1: ਹਾਂਜੀ,
0: ਤੇ ਇੱਕ ਬਦਮਾਸ਼ ਕਿਸਮ ਦਾ ਬੰਦਾ ਜਿਹੜਾ ਹੈ ਨਾ ਉਹਦੀ ਵਾਈਫ ਨੂੰ ਬਾਰ ਬਾਰ ਨਾ ਛੇੜੇ।
1: ਅੱਛਾ ਜੀ,
0: ਉਹ ਆਪਣੇ ਘਰ ਵਾਲੇ ਨੂੰ ਦੱਸੇ, ਉਹ 3-4 ਵਾਰੀ ਉਹਨੇ ਕੋਸ਼ਿਸ਼ ਕੀਤੀ, ਉਹ ਅੱਗੋਂ ਬੰਦਾ ਤਗੜਾ ਸੀ ਬਦਮਾਸ਼ ਸੀ ਜਿਹੜਾ, ਹਾਰ ਕੇ ਆਪਣੀ ਵਾਈਫ ਨੂੰ ਕਹਿੰਦਾ ਕੋਈ ਨੀ ਆਪੇ ਇਹਨੂੰ ਰੱਬ ਸਜ਼ਾ ਦਊ। ਇਹ ਤੇ ਉਹ ਗੱਲ ਹੋ ਗਈ, ਜਦਕਿ ਤੁਸੀਂ ਇੱਕ ਬੜੇ ਸੀਨੀਅਰ ਕਲਾਕਾਰ ਹੋ, ਸਥਾਪਿਤ ਕਲਾਕਾਰ ਹੋ, ਪਾਲੀ ਦੇਤ ਵਾਲੀਆ ਆਪਣੇ ਆਪ ਚ ਇੱਕ ਮਿਸ਼ਨ ਆ, ਪਾਲੀ ਦੇਤ ਵਾਲੀਆ ਦਾ ਸਮਾਜ ਦੇ ਪ੍ਰਤੀ ਜਵਾਬਦੇਹੀ ਵੀ ਆ, ਆਂਸਰ ਦੇਣਾ ਬਣਦਾ ਆ ਕਿ ਜੇ ਇਸ ਤਰ੍ਹਾਂ ਦੀ ਗਾਇਕੀ ਸਾਡੇ ਸਭਿਆਚਾਰ ਨੂੰ ਢਾਹ ਲਾ ਰਹੀ ਆ ਤੇ ਉਹਨਾਂ ਨੂੰ ਕੋਈ

0: ਉਹਨਾਂ ਜੇ ਗੰਦੜ ਹੋ ਪਾਉਣਾ, ਜਿਵੇਂ ਕਈ ਵਾਰੀ ਹੁੰਦਾ ਵੀ ਟੁੱਬ ਚ ਸੋਟੀ ਫੇਰ ਦੇਣੀ ਹੈ, ਪਾਣੀ ਨਾ ਪੀਣਾ ਨਾ ਪੀਣ ਜੋਗਾ ਰੱਖਣਾ
1: ਜੀ।
0: ਮੈਨੂੰ ਸਾਨੂੰ ਕਈ ਵਾਰੀ ਬੰਦੇ ਇਹ ਮਿਲਦੇ ਯਾਰ ਤੁਸੀਂ ਇਹਨਾਂ ਕਲਾਕਾਰਾਂ ਨੂੰ ਕੁਛ ਕਹਿ ਨੀ ਸਕਦੇ, ਅਸੀਂ ਫੇਰ ਕਹੀਦਾ ਸਾਡੀ ਇੱਕ ਯੂਨੀਅਨ ਬਣੀ ਆ ਪੰਜਾਬੀ ਕਲਾਕਾਰ ਮੰਚ
1: ਜੀ,
0: ਤੇ ਉਹਦਾ ਮੈਨੂੰ ਪ੍ਰਧਾਨ ਬਣਾਇਆ ਹੈ ਤੇ ਸਾਡੀ ਇੱਕ ਪੰਜਾਬੀ ਗੀਤਕਾਰਾਂ ਦੀ ਸਭਾ ਦਾ ਮੈਨੂੰ ਚੇਅਰਮੈਨ ਚੁਣਿਆ।
1: ਅੱਛਾ।
0: ਤੇ ਉਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਕਹਿੰਦੇ ਰਹਿੰਦੇ ਹਾਂ, ਪਰ ਜੇ ਉਹ ਕਹਿੰਦੇ ਵੀ ਜੇ ਭੁੱਲਿਆ ਨਾ ਜਾਣੀ ਜਿਹੜਾ ਰਾਹ ਪੈ ਜਾਵੇ, ਹੁਣ ਜੇ ਭੁੱਲਿਆ ਰਾਹ ਪਵੇ ਹੀ ਨਾ ਭਾਜੀ, ਇਹ ਸਾਡੇ ਨਾ ਜੇ ਮਤਲਬ ਗਾਹਾਂ ਦੀ ਗਾਹਾਂ ਗਾਹਾਂ ਦੀ ਉਹਨਾਂ ਦੇ ਗਾਈਡਰ ਐਸੇ ਆ ਵੀ ਇੱਥੇ ਆਓ ਇੱਥੇ ਆਓ, ਉਹ ਜਾਣੀ ਉਹਨਾਂ ਦੀ ਸੰਖਿਆ ਕੋਈ ਜ਼ਿਆਦਾ ਹੋ ਗਈ ਆ, ਤੇ ਪਰ ਫਿਰ ਵੀ ਇਹਨਾਂ ਨੂੰ ਨਾ ਦੇਖ ਸੋਚ ਕੇ ਗੀਤ ਗਾਉਣੇ ਚਾਹੀਦੇ, ਆਪਣੇ ਘਰ ਪਰਿਵਾਰ ਚ ਗੀਤ ਸੁਣਾਉਣ, ਭਾਵੇਂ ਕੋਈ ਨੀ ਤੁਹਾਡੇ ਪੈਸੇ ਘੱਟ ਆ ਜਾਣਗੇ, ਅੱਛੇ ਕਲਾਕਾਰ ਵੀ ਉਹਨਾਂ ਚ ਹੈਗੇ ਆ। ਬਾਕੀ ਗੱਲ ਇਹ ਆ ਬਈ ਜਿਹਨੂੰ ਬੰਦੇ ਨੂੰ ਨਾ ਖੜਾ ਨੀ ਦਿੰਦਾ ਤੇ ਉਹਨੂੰ ਬੈਠਾ ਨੀ ਦਿੰਦਾ, ਉਹ ਹਮੇਸ਼ਾ ਆਪਣੇ ਘਰ ਪਰ ਆਪਣੀ ਬੇਟੀ ਨੂੰ ਸੁਣਾ ਕੇ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਗੀਤ ਸੁਣਾਵੇ, ਥੋੜਾ ਬਹੁਤ ਜ਼ਰੂਰ ਫਰਕ ਪਊਗਾ।
1: ਬਿਲਕੁਲ ਬਿਲਕੁਲ, ਬਹੁਤ ਵਧੀਆ ਸਿਆਣੀ ਗੱਲ ਤੁਸੀਂ ਕੀਤੀ ਆ, ਤੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਆ ਜਿਹੜੀ ਉਹਨਾਂ ਨੂੰ ਸਮਝ ਜਾਣੀ ਚਾਹੀਦੀ ਆ ਕਿ ਜਿਹੜੇ ਰਾਤੋਂ ਰਾਤ ਬੁਲਬੁਲਾ ਬਣ ਕੇ ਸਟਾਰ ਵਾਂਗੂ ਨਜ਼ਰ ਆਉਂਦੇ ਨੇ ਨਾ, ਕਿ ਉਹਦੇ ਵਿੱਚ ਰੰਗੀਨੀਆਂ ਨਜ਼ਰ ਆਉਂਦੀਆਂ ਨੇ, ਉਹ ਬੁਲਬੁਲਾ ਫਟਦਾ ਵੀ ਉਨੀ ਜਲਦੀ।
0: ਭਾਜੀ ਕਿਸੇ ਕਲਾਕਾਰ ਦੀ ਟੀਵੀ ਤੇ ਇੰਟਰਵਿਊ ਆ ਰਹੀ ਸੀ
1: ਜੀ,
0: ਉਹਨੂੰ ਕਹਿੰਦੇ ਵੀ ਤੁਸੀਂ ਇਹੋ ਜਿਹੇ ਗੀਤ ਗਾਉਂਦੇ ਹੋ ਵੀ ਜੇ ਤੁਹਾਨੂੰ ਇਹ ਜੇ ਤੁਸੀਂ ਲਚਰਤਾ ਵਾਲੇ ਗੀਤ ਗਾਉਂਦੇ ਹੋ ਵੀ ਜੇ ਤੁਹਾਨੂੰ ਘਰੇ ਆਪਣੇ ਘਰੇ ਕਿਤੇ ਰਿਸ਼ਤੇਦਾਰੀ ਵਿੱਚ ਪਰਫੋਰਮ ਕਰਨਾ ਪੈ ਜਾਵੇ, ਉਹ ਉਹਨਾਂ ਨੂੰ ਕਹਿੰਦਾ ਵੀ ਮੈਂ ਪਾਲੀ ਦੇਤ ਵਾਲੇ ਲਿਆਉਂਗਾ, ਸਾਡੇ ਬਹੁਤ ਸਤਿਕਾਰ ਜੀ ਉਹ ਹੰਸਰਾ ਭਾਜੀ ਨੇ, ਹੰਸਰਾ ਹੰਸ ਸ੍ਰੀ, ਉਹਨਾਂ ਨੇ ਆਪਣੀ ਇੰਟਰਵਿਊ ਚ ਕਿਹਾ ਵੀ ਕਹਿੰਦੇ ਯਾਰ ਪਾਲੀ ਦੇਤ ਵਾਲੀ ਉੱਤੇ ਰੋਟੀ ਖਾਈ ਜਾਂਦੀ, ਇੱਕ ਦਿਨ ਦੋ ਤਰੀਕੇ ਵਾਲੇ ਬੜੇ ਸਤਿਕਾਰ ਕਰਨੇ, ਉਹਨਾਂ ਨੇ ਕਰਸਾਲੇ ਵਿੱਚ ਲਿਖਿਆ ਯਾਰ ਪਾਲੀ ਦੇਤ ਵਾਲੀ ਵੀ ਕੋਈ ਨਾ ਕੋਈ ਸਾਡੇ ਗੀਤ ਗਾ ਕੇ ਰੋਟੀ ਖਾਈ
1: ਜਾਂਦਾ,
0: ਬਾਕੀ ਮਹਾਰਾਜ ਇਹਨਾਂ ਉਹਦਾ ਹੱਥ ਹੋਵੇ ਸਿਰ ਤੇ,
1: ਬਿਲਕੁਲ ਜੀ ਬਿਲਕੁਲ, ਉਹ ਤੇ ਪੱਥਰਾਂ ਦੇ ਪਿੱਛੇ ਲੁਕੇ ਕੀੜਿਆਂ ਤੱਕ ਵੀ ਜਿਹੜਾ ਆ ਉਹ ਪਹੁੰਚਾ ਦਿੰਦਾ ਆ।
0: ਹਾਂਜੀ ਹਾਂਜੀ,
1: ਕੀ ਸੁਨੇਹਾ ਦੇਣਾ ਚਾਹੁੰਦੇ ਹੋ ਖਾਸ ਤੌਰ ਤੇ ਉਸ ਪਾਰ ਪਾਕਿਸਤਾਨ ਚ ਵਸਦੇ ਸਾਡੇ ਲੋਕਾਂ ਨੂੰ ਜਿਹੜੇ ਬੜੇ ਇਸ ਵੇਲੇ ਟੈਨਸ਼ਨ ਚ ਨੇ, ਕਿਉਂਕਿ ਨਾ ਉਹਨਾਂ ਦੀ ਸਰਕਾਰ ਉਹਨਾਂ ਨੂੰ ਕੋਈ ਸਹੂਲਤਾਂ ਮੁਹੱਈਆ ਕਰਵਾ ਰਹੀ ਆ, ਬਲਕਿ ਦੋ ਵਕਤ ਦੀ ਰੋਟੀ ਤੱਕ ਉਹਨਾਂ ਨੂੰ ਨਸੀਬ ਨਹੀਂ ਹੋ ਰਹੀ, ਉਥੋਂ ਦੀ ਆਰਮੀ ਲਗਾਤਾਰ ਸਾਜਿਸ਼ਾਂ ਰਚ ਰਹੀ ਆ ਹਿੰਦੁਸਤਾਨ ਦੇ ਖਿਲਾਫ਼, ਸਾਡੇ ਮੁਲਕ ਦੇ ਖਿਲਾਫ਼, ਤੇ ਉਥੋਂ ਦੀ ਆਵਾਮ ਪਿਸ ਰਹੀ ਆ, ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
0: ਬਾਕੀ ਉਹਨਾਂ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹ ਰਹੇ ਭਾਈ, ਉਹਨਾਂ ਦੀ ਸਰਕਾਰਾਂ ਨੂੰ ਵੀ ਜਿਹੜੀ ਘੱਟ ਗਿਣਤੀ ਆ ਉਹਨਾਂ ਦੀ ਸੁਰੱਖਿਆ ਜ਼ਰੂਰ ਕਰਨੀ ਚਾਹੀਦੀ ਹੈ, ਉਹਨਾਂ ਦੀ ਰੋਟੀ ਰੋਜੀ ਦਾ ਪ੍ਰਬੰਧ ਕਰਨਾ ਚਾਹੀਦਾ, ਉਹਨਾਂ ਦੀ ਇੱਜ਼ਤ ਮਾਣ ਹੋਣਾ ਚਾਹੀਦਾ ਬਾਜੀ, ਉਹਨਾਂ ਦੀ ਨੌਕਰੀ ਚਾਕਰੀ ਦਾ ਪ੍ਰਬੰਧ ਹੋਣਾ ਚਾਹੀਦਾ ਜਿੱਥੇ ਉਹ ਆਪਣੀ ਕਮਾ ਕੇ ਖਾ ਸਕਣ, ਗੱਲ ਇਹ ਆ ਬਈ, ਤੇ ਇਹ ਸਾਡੀ ਸਰਕਾਰਾਂ ਨੂੰ ਇੱਕ ਦੂਜੇ ਨਾਲ ਜਾਬਤਾ ਪੈਦਾ ਕਰਨਾ ਚਾਹੀਦਾ।
1: ਬਿਲਕੁਲ ਬਿਲਕੁਲ, ਉਹ ਲੱਗੇ ਹੋਏ ਨੇ ਜੀ, ਗੱਲਬਾਤ ਦਾ ਤੇ ਹੁਣ ਕੋਈ ਤਰੀਕਾ ਤੁਹਾਨੂੰ ਪਤਾ ਹੈ ਨੀ, ਕਿਉਂਕਿ ਜਦੋਂ ਪੁੱਠੇ ਕੰਮ ਕਰਨਗੇ
0: ਬਿਲਕੁਲ
1: ਫਿਰ ਕੁੱਟ ਦਿਖਾਣੀ ਪੈਂਦੀ ਹੈ
0: ਨਾ, ਸੰਬਾਂ ਵਾਲੀ ਡਾਂਗ ਬੱਗੂ ਪਏ
1: ਜੇਤ ਵਾਲੀ ਆ ਸਰ। ਜਿੱਦਾਂ ਆਪਾਂ ਸ਼ੁਰੂਆਤ ਕੀਤੀ ਸੀ ਨਾ ਗੱਲਬਾਤ ਦੀ ਇੱਕ ਬੜੇ ਮੈਲੋਡੀਅਸ ਤਰੀਕੇ ਨਾਲ, ਮੈਂ ਚਾਹੁੰਦਾ ਕਿ ਆਪਾਂ ਆਖਰੀ ਮੁਕਾਮ ਤੇ ਆ ਇਸ ਅੱਜ ਦੀ ਮੁਲਾਕਾਤ ਲਈ, ਤੇ ਇੱਕ ਆਪਣਾ ਫੇਵਰੇਟ ਗੀਤ ਸਾਡੇ
0: ਸੁਣ ਪਾ ਰਹੇ ਨਸ਼ਾ ਪੱਤਣ ਦੀ ਗੱਲ ਹੁੰਦੀ ਵੀ ਬੋਤਲ ਦਾ ਸ਼ਕੀਨਾ ਇੱਕ ਦਿਨ ਲੁੱਟਿਆ ਜਾਵੇਗਾ ਤੇ ਖਾਲੀ ਬੋਤਲ ਵਾਂਗੂ ਕਬਾੜ ਚ ਸੁੱਟਿਆ
1: ਜਾਵੇ, ਹੋਏ ਹੋਏ
0: ਬਚਦਾ ਨੀ ਉਹ ਬੰਦਾ ਜਿਹਦੇ ਖੰਜਰ ਖੋਲ ਜਾਵੇ ਤੇ ਲੱਗਦਾ ਪੰਜ ਦਰਿਆ ਦੀ ਧਰਤੀ ਛੇਵੇਂ ਵਿੱਚ ਨਾ ਡੁੱਬ ਜਾਵੇ। ਇਸੇ ਤਰ੍ਹਾਂ ਇੱਕ ਛੋਟੇ ਬੱਚੇ ਆ ਤੇ ਛੋਟੇ ਛੋਟੇ ਬੱਚੇ ਜਵਾਨ ਹੋ ਗਿਆ, ਘਰ ਵਾਲੀ ਘਰ ਵਾਲੇ ਨੂੰ ਇੱਕ ਫਰਿਆਦ ਕਰਦੀ ਆ ਵੀ ਨਸ਼ਾ ਪੱਤਾ ਛੱਡ ਦੇ,
1: ਗਾ ਕੇ
0: 15 ਸਾਲ ਤਾਂ ਹੋ ਗਏ ਤੇਰੀਆਂ ਮਿੰਨਤਾਂ ਕਰਦੀ ਨੂੰ, ਹੱਥ ਜੋੜ ਕੇ ਤੇਰੇ ਪੈਰੀ ਚੁੰਨੀਆਂ ਤਰਦੀ ਨੂੰ, ਘਰ ਵਿੱਚ ਰਹੇ ਕਲੇਸ਼ ਲੜਾ ਕੇ ਮਾਰੂ ਵੇ ਮਾਇਆ, ਵੇਤੀ ਹੋ ਗਈ ਮੁਟਿਆਰ ਤੂੰ ਛੱਡ ਦੇ ਦਾਰੂ ਵੇ ਮਾਇਆ, ਤੀ ਹੋ ਗਈ ਮੁਟਿਆਰ ਤੂੰ ਛੱਡ ਦੇ ਦਾਰੂ ਵੇ ਮਾਇਆ।
1: ਕੀ ਬਾਤ ਹੈ, ਬਹੁਤ ਖੂਬ ਜੀ। ਸੋ ਬੜਾ ਥੋੜਾ ਜਿਹਾ ਵਕਤ ਹੁੰਦਾ ਸਾਡੇ ਇਸ ਪ੍ਰੋਗਰਾਮ ਦਾ, ਔਰ ਦਿਲ ਕਰਦਾ ਕਿ ਤੁਹਾਡੇ ਗੀਤ ਸੁਣੀ ਜਾਈਏ, ਤੁਹਾਡੇ ਨਾਲ ਗੱਲਾਂ ਕਰੀ ਜਾਈਏ, ਬੜੀਆਂ ਸੂਝਵਾਨ ਗੱਲਾਂ ਤੁਸੀਂ ਕਰਦੇ ਹੋ, ਸਾਡੇ ਸੁਣਨ ਵਾਲਿਆਂ ਨੂੰ ਵੀ ਨਹੀਂ ਪਤਾ ਲੱਗਾ ਹੋਣਾ ਕਿ ਇੰਨਾ ਸਾਰਾ ਵਕਤ ਕਿਵੇਂ ਇੰਨੀ ਜਲਦੀ ਬੀਤ ਗਿਆ। ਫਿਰ ਰੱਬ ਨੇ ਚਾਹਿਆ ਤੇ ਇਸੇ ਤਰ੍ਹਾਂ ਬੈਠਾਂਗੇ, ਦਿਲ ਖੋਲ ਕੇ ਹੋਰ ਗੱਲਾਂ ਕਰਾਂਗੇ, ਪਰ ਅੱਜ ਦੀ ਮੁਲਾਕਾਤ ਲਈ ਪਾਲੀ ਦੇਤ ਵਾਲੀਆ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਮੈਂ ਤੁਹਾਡਾ ਬੜਾ ਧੰਨਵਾਦ ਕਰਦਾ, ਤੁਸੀਂ ਬਹੁਤ ਅੱਛੀ ਇੰਟਰਵਿਊ ਲੈਣੀ ਹੋ ਤੁਹਾਡੇ ਸਾਰੇ ਸਟਾਫ ਦਾ ਤੇ ਤੁਹਾਡੇ ਸਾਡੇ ਰੇਡੀਓ ਸਟੇਸ਼ਨ ਦਾ, ਮੈਂ ਰਹਿਣੀ ਆ ਵੀ ਮੈਨੂੰ ਬੜਾ ਇਹਨਾਂ ਨੇ ਸਥਾਨ ਦਿੱਤਾ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ।
2: ਜੀ ਆਇਆਂ ਨੂੰ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣ ਰਹੇ ਸੀ

ਪੰਜਾਬੀ ਫਿਲਮ ਸੰਗੀਤ ਤੁਸੀਂ ਸੁਣ ਰਹੇ ਹੋ ਦੇਸ ਪੰਜਾਬ ਪ੍ਰੋਗਰਾਮ ਤਹਿਤ ਤੇ ਅਗਲਾ ਗੀਤ ਹੈ ਜੀ ਤੁਹਾਡੇ ਲਈ ਸੱਸੀ ਪੁੰਨੂ ਫਿਲਮ ਚੋਂ।

ਪੰਜਾਬੀ ਫਿਲਮ ਸੰਗੀਤ ਦੇ ਵਿੱਚ ਹੁਣ ਅਗਲੀ ਤੇ ਆਖਰੀ ਆਵਾਜ਼ ਸਤਿੰਦਰ ਸਰਤਾਜ ਦੀ ਫਿਲਮ ਸ਼ਾਇਰ ਚੋਂ।

0: ਤਾਂ ਮੈਂ ਕਿਹਾ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਨੂੰ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ?
0: ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਜਦੋਂ ਆਪਾਂ ਤੰਦਰੁਸਤੀ ਦੀ ਜ਼ਿਕਰ ਕਰਦੇ ਆ, ਗੱਲ ਕਰਦੇ ਆ, ਤੰਦਰੁਸਤੀ ਸਰੀਰ ਦੀ ਤਦੇ ਸੰਭਵ ਹੈ ਜੇ ਤੁਸੀਂ ਮਾਨਸਿਕ ਤੌਰ ਤੇ ਤੰਦਰੁਸਤ ਹੋ। ਤੁਸੀਂ ਸਰੀਰਕ ਤੌਰ ਤੇ ਤੰਦਰੁਸਤੀ ਬਾਰੇ ਸੋਚ ਨਹੀਂ ਸਕਦੇ ਜੇ ਤੁਸੀਂ ਮਾਨਸਿਕ ਤੌਰ ਤੇ ਬਿਮਾਰ ਹੋ।
0: ਬਹੁਤ ਸਾਰੀਆਂ ਘਟਨਾਵਾਂ ਜੋ ਦੇਖਣ ਨੂੰ ਸੁਣਨ ਨੂੰ ਆਪਾਂ ਨੂੰ ਰੁੜੀਆ ਰਾਂਝੀ ਮਿਲਦੀਆਂ ਨੇ ਨਾ, ਇਹਦਾ ਮਤਲਬ ਇਹੀ ਹੈ ਕਿ ਬੰਦਾ ਜਿਹੜਾ ਮਾਨਸਿਕ ਤੌਰ ਤੇ ਉਹ ਵਿਕਾਰਾਂ ਨਾਲ ਘਿਰਿਆ ਹੋਇਆ। ਜਦੋਂ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਨਾਲ ਵੀ ਅਸੀਂ ਬਦਸਲੂਕੀ ਕਰਦੇ ਹਾਂ,
1: ਬਿਲਕੁਲ
0: ਜੀ, ਇਸ ਤਰੀਕੇ ਨਾਲ। ਸੋ ਬੜਾ ਮਹੱਤਵਪੂਰਨ ਹੈ ਕਿ ਜਿੱਦਾਂ ਆਪਾਂ ਗੱਲ ਕਰਦੇ ਕਿ ਤੰਦਰੁਸਤ ਸਰੀਰ ਦੇ ਵਿੱਚ ਵੀ ਤੰਦਰੁਸਤ ਮਨ ਜਿਹੜਾ ਉਹ ਵਾਸ ਕਰਦਾ ਹੈ ਜੀ,
1: ਕਰਦਾ ਹੈ। ਸੋ ਇਸ ਕਰਕੇ ਦੋਨਾਂ ਦਾ ਜਿੱਦਾਂ ਇਹ ਕਹਿੰਦੇ ਹਾਂ ਕਿ ਇੱਕ ਦੂਜੇ ਦੇ ਪੂਰਕ ਹੈ। ਸੋ ਮਾਨਸਿਕ ਤੌਰ ਤੇ ਤੰਦਰੁਸਤੀ ਜਿਹੜੀ ਹੈ ਉਹ ਜਿੱਦਾਂ ਤੁਸੀਂ ਕਹੋ ਕਿ ਦਵਾਈਆਂ ਬੂਟੀਆਂ ਖਾ ਕੇ ਤਾਂ ਆਉਂਦੀ ਨੀ, ਉਹ ਤਾਂ ਤੁਹਾਡੀ ਸੋਚ ਤੇ ਖੜੀ ਹੈ ਕਿ ਤੁਹਾਡਾ ਨਜ਼ਰੀਆ ਕੀ ਹੈ ਸੋਚਣ ਦਾ। ਆਸ਼ਾਵਾਦੀ ਨਜ਼ਰੀਆ ਹੈ ਜਾਂ ਨਿਰਾਸ਼ਾਵਾਦੀ ਨਜ਼ਰੀਆ, ਦੋ ਹੀ ਤਰ੍ਹਾਂ ਦੇ ਨਜ਼ਰੀਏ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਅੱਜ ਜ਼ਿਆਦਾਤਰ ਲੋਕ ਤੁਹਾਨੂੰ ਸਰੀਰਕ ਪੱਖੋਂ ਤੁਹਾਨੂੰ ਬੜੇ ਮਿਲਣਗੇ ਵੀ ਠੀਕ ਠਾਕ ਲੱਗਦਾ ਬੰਦਾ, ਪਰ ਸੰਧੂ ਸਾਹਿਬ ਮਾਨਸਿਕ ਤੌਰ ਤੇ ਤੁਹਾਨੂੰ ਕੋਈ ਬੰਦਾ ਟਾਵਾਂ ਬਿਰਲਾ ਦਿਖੂਗਾ ਜਿਹੜਾ ਮਾਨਸਿਕ ਤੌਰ ਤੇ ਠੀਕ ਹੈ। ਸੋ ਇਸ ਕਰਕੇ ਅੱਜ ਬੜਾ ਜ਼ਰੂਰੀ ਹੈ ਕਿ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਿਹੜਾ ਵਿਦਰੋਹ ਜਾ ਵੱਧ ਰਿਹਾ ਹੈ, ਇੱਕ ਦੂਜੇ ਨਾਲ ਮਾਰ ਕੁਟਾਈ, ਲੜਾਈ, ਝਗੜੇ, ਵਿਕਾਰ, ਹਿੰਸਾ, ਇਹ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਜਿਹੜੀਆਂ ਸਮਾਜ ਦੇ ਵਿੱਚ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਕੋਈ ਮਤਲਬ ਕਿਸੇ ਤਰ੍ਹਾਂ ਦਾ ਜਿੱਦਾਂ ਕਹਿੰਦੇ ਨਾ ਵੀ ਅੱਗੇ ਸ਼ਰਮ ਹਿਆ ਹੁੰਦੀ ਸੀ ਬੰਦੇ ਨੂੰ, ਇਹ ਹੁੰਦਾ ਸੀ ਕਿ ਯਾਰ ਆਹ ਗੱਲ ਕਹਿਣੀ ਹੈ, ਮੈਂ ਆਹ ਗੱਲ ਨਹੀਂ ਕਹਿਣੀ ਹੈ, ਜਾਂ ਮੇਰਾ ਰਿਸ਼ਤੇ ਦੇ ਵਿੱਚ ਵੱਡਾ ਹੈ ਜਾਂ ਮੇਰਾ ਰਿਸ਼ਤੇ ਦੇ ਵਿੱਚ ਛੋਟਾ, ਹੁਣ ਤਾਂ ਮਰਿਆਦਾ ਹੀ ਕੋਈ ਨਹੀਂ ਹੈ।
0: ਬਿਲਕੁਲ ਬਿਲਕੁਲ ਜੀ, ਸਾਡੀ ਭਾਸ਼ਾ ਵਿਗੜ ਗਈ ਜੀ ਇਹਦੇ ਨਾਲ।
1: ਸੋ ਇਸ ਕਰਕੇ ਇੱਕ ਮਰਿਆਦਾਹੀਣ ਸਮਾਜ ਵੱਲ ਅਸੀਂ ਤੁਰੇ ਜਾ ਰਹੇ ਹਾਂ ਜਿਹਨੂੰ ਰੋਕਣਾ ਬੜਾ ਲਾਜ਼ਮੀ ਹੈ। ਸੋ ਤੰਦਰੁਸਤੀ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਤੰਦਰੁਸਤ ਮਨ ਤੇ ਤੰਦਰੁਸਤ ਸਰੀਰ
0: ਜੀ,
1: ਇਸ ਵਿਸ਼ੇ ਦੇ ਉੱਤੇ ਨਰਿੰਦਰ ਕਾਂਗ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਅੱਜ ਮੈਂ ਸਰੋਤਿਆਂ ਨੂੰ ਦੱਸਾਂਗੀ ਕਿ ਕਿਵੇਂ ਯੋਗਾ ਦੇ ਜ਼ਰੀਏ ਅਸੀਂ ਆਪਣੇ ਮਨ ਨੂੰ ਤੰਦਰੁਸਤ ਰੱਖ ਕੇ ਆਪਣੇ ਸਰੀਰ ਦੀ ਤੰਦਰੁਸਤੀ ਕਾਇਮ ਰੱਖ ਸਕਦੇ ਹਾਂ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਉਦਮਾਂ ਤੇ ਰਹਿਨੁਮਾਈ ਸਦਕਾ ਪਿਛਲੇ ਕੁਝ ਸਾਲਾਂ ਵਿਚ ਇਸ ਖੇਤਰ ਵਿਚ ਕਾਫ਼ੀ ਜਾਗਰੂਕਤਾ ਆਈ ਹੈ। ਬਹੁਤ ਸਾਰੇ ਅਦਾਰਿਆਂ ਤੇ ਵਿਦਿਅਕ ਸੰਸਥਾਵਾਂ ਵਿਚ ਯੋਗ ਦੇ ਬਾਰੇ ਚ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਕਰੀਕੁਲਮ ਤਿਆਰ ਕੀਤੇ ਗਏ ਹਨ। ਇਸੇ ਪ੍ਰੋਗਰਾਮ ਅਧੀਨ ਹੀ ਮੈਂ ਅੱਜ ਤੰਦਰੁਸਤ ਮਨ ਤੰਦਰੁਸਤ ਸਰੀਰ ਵਿਸ਼ੇ ਤੇ ਆਪਣੇ ਵਿਚਾਰ

ਸਰੋਤਿਆਂ ਨਾਲ ਸਾਂਝੇ ਕਰਨ ਜਾ ਰਹੀ ਹਾਂ। ਯੋਗ ਵਿੱਚ ਮਨ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਮਨੁੱਖ ਆਪਣੇ ਮਨ ਦੇ ਵਸ ਵਿੱਚ ਹੋ ਕੇ ਸੁੱਖ ਦੁੱਖ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਵਿਕਾਰਾਂ ਕਰਕੇ ਮਨ ਦੇ ਮਗਰ ਭੱਜਦਾ ਹੋਇਆ ਆਪਣਾ ਮਾਨਸਿਕ ਚੈਨ ਗੁਆ ਲੈਂਦਾ ਹੈ ਤੇ ਦੁਖੀ ਰਹਿੰਦਾ ਹੈ। ਪੁਰਾਣੇ ਯੁੱਗ ਵਿਚ ਰਿਸ਼ੀ ਮੁਨੀ ਮਨ ਸਾਧਨਾ ਰਾਹੀਂ ਹੀ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਬਿਰਤੀ ਪ੍ਰਭੂ ਨਾਲ ਜੋੜ ਲੈਂਦੇ ਸਨ, ਜਿਸ ਕਰਕੇ ਉਨ੍ਹਾਂ ਦੇ ਮੂੰਹ ਚੋਂ ਬੋਲੇ ਚੰਗੇ ਤੇ ਮੰਦੇ ਵਚਨ ਵਰ ਜਾਂ ਸਰਾਪ ਹੋ ਨਿਬੜਦੇ ਸਨ। ਮਨ ਜਿੱਥੇ ਯੋਗ ਸਾਧਨਾ ਦੁਆਰਾ ਪਾਈ ਹੋਈ ਸ਼ਕਤੀ ਹੈ, ਉਥੇ ਰੋਗਾਂ ਦੀ ਆਧਾਰ ਭੂਮੀ ਵੀ ਹੈ। ਪੁਰਾਤਨ ਸਮਿਆਂ ਵਿਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ, ਕਿਉਂਕਿ ਉਹ ਰੋਜ਼ ਯੋਗ ਕਰਕੇ ਆਪਣੇ ਮਨ ਨੂੰ ਕਾਬੂ ਵਿਚ ਰੱਖਦੇ ਸਨ। ਕਈ ਲੋਕ ਬੁੱਧੀ ਅਤੇ ਮਨ ਦੋਹਾਂ ਨੂੰ ਇਕ ਹੀ ਮੰਨਦੇ ਹਨ, ਪਰ ਇਹ ਸੱਚ ਨਹੀਂ। ਮਨ ਇੱਛਾ ਕਰਦਾ ਤੇ ਵਿਵੇਕ ਯਾਨੀ ਬੁੱਧੀ ਉਸ ਇੱਛਾ ਦੇ ਠੀਕ ਜਾਂ ਗਲਤ ਹੋਣ ਦਾ ਵਿਸ਼ਲੇਸ਼ਣ ਕਰਦੀ ਹੈ, ਵਿਚਾਰ ਕਰਦੀ ਹੈ। ਸੋ ਆਨੰਦ ਦਾ ਅਹਿਸਾਸ ਤਾਂ ਕੇਵਲ ਮਨ ਹੀ ਕਰ ਸਕਦਾ, ਬੁੱਧੀ ਨਹੀਂ। ਸ੍ਰੀ ਕ੍ਰਿਸ਼ਨ ਜੀ ਭਗਵਤ ਗੀਤਾ ਵਿਚ ਕਹਿੰਦੇ ਹਨ ਕਿ ਮਨੁੱਖਾ ਦੇਹੀ ਰੱਥ ਹੈ ਤੇ ਇੰਦਰੀਆਂ ਉਸ ਰੱਥ ਦੇ ਘੋੜੇ ਹਨ। ਮਨ ਰੱਥ ਦਾ ਸਾਰਥੀ ਹੈ, ਆਤਮਾ ਰੱਥ ਦਾ ਸਵਾਮੀ ਤੇ ਬੁੱਧੀ ਲਗਾਮ। ਦੇਹ ਰੂਪੀ ਰੱਥ ਨੂੰ ਆਪਣੇ ਟੀਚੇ ਤੇ ਪਹੁੰਚਾਉਣ ਲਈ ਇੰਦਰੀਆਂ ਰੂਪੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵਿਆਸਾ ਦੀ ਵਾਰ ਵਿਚ ਕਹਿੰਦੇ ਹਨ, ਨਾਨਕ ਮੇਰ ਸਰੀਰ ਕਾ ਇਕ ਰੱਥ ਇਕ ਰੱਥ ਵਾ। ਆਤਮਾ ਇਸ ਸਾਰੇ ਸਫ਼ਰ ਵਿਚ ਇਕ ਯਾਤਰੂ ਦੀ ਭੂਮਿਕਾ ਨਿਭਾਉਂਦੀ ਹੈ। ਹੁਣ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਦੇ ਸਪਸ਼ਟੀਕਰਨ ਲਈ ਆਧੁਨਿਕ ਯੁੱਗ ਦੇ ਮਸ਼ੀਨੀਕਰਨ ਦੀ ਗੱਲ ਕਰਦੇ ਹਾਂ। ਅੱਜ ਦਾ ਮਨੁੱਖ ਆਪਣੇ ਪੂਰਵਜਾਂ ਨਾਲੋਂ ਵੱਖਰਾ ਹੈ। ਬਾਕੀ ਕਾਰਜ ਤਾਂ ਉਹ ਆਪਣੇ ਪੂਰਵਜਾਂ ਵਾਂਗ ਹੀ ਨਿਭਾਉਂਦਾ ਹੈ, ਪਰ ਸਰੀਰਕ ਮਿਹਨਤ ਪੱਖੋਂ ਉਹ ਨਿਠੱਲਾ ਹੋ ਗਿਆ ਹੈ, ਹਾਰ ਗਿਆ ਹੈ। ਪੁਰਾਣੇ ਲੋਕ ਕਿੰਨਾ ਕਿੰਨਾ ਪੈਂਡਾ ਪੈਦਲ ਕਰ ਲੈਂਦੇ ਸਨ, ਕਿਉਂਕਿ ਉਦੋਂ ਆਧੁਨਿਕ ਸਾਧਨ ਮੁਹੱਈਆ ਨਹੀਂ ਸਨ। ਸਰੀਰਕ ਮਿਹਨਤ ਕਰਕੇ ਉਹ ਤੰਦਰੁਸਤ ਰਹਿੰਦੇ ਸਨ, ਕੁਦਰਤੀ ਵਾਤਾਵਰਣ ਵਿਚ ਵਿਚਰਦੇ ਸਨ ਤੇ ਬਿਨਾਂ ਦਵਾਈ ਦੇ ਮਿੱਠੀ ਉਮਰ ਤੱਕ ਤੰਦਰੁਸਤ ਜੀਵਨ ਬਿਤਾਉਂਦੇ ਸਨ। ਜੇ ਮਨੁੱਖ ਆਪਣੀਆਂ ਇੰਦਰੀਆਂ ਨੂੰ ਵਸ ਵਿਚ ਰੱਖੇ, ਆਪਣੇ ਕੰਮ ਤੇ ਆਰਾਮ ਦੇ ਸਮੇਂ ਵਿਚ ਸੰਤੁਲਨ ਬਣਾ ਕੇ ਰੱਖੇ, ਤਾਂ ਨਿਸ਼ਚੇ ਹੀ ਕਾਫ਼ੀ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਮਨੁੱਖ ਦਾ ਸਰੀਰ ਬੜਾ ਵਿਚਿੱਤਰ ਹੈ, ਇਸ ਦੀ ਰਚਨਾ ਵੀ ਬੜੇ ਅਨੋਖੇ ਢੰਗ ਨਾਲ ਹੋਈ ਹੋਈ ਹੈ, ਜਿਸ ਵਿਚ ਪਰਮਾਤਮਾ ਨੇ ਕਈ ਦੈਵੀ ਸ਼ਕਤੀਆਂ ਭਰੀਆਂ ਹਨ। ਇਸ ਸਰੀਰ ਅੰਦਰ ਕਈ ਤਰ੍ਹਾਂ ਦੀਆਂ ਕਿਰਿਆਵਾਂ ਆਪਣੇ ਆਪ ਹੀ ਹੁੰਦੀਆਂ ਰਹਿੰਦੀਆਂ ਹਨ। ਮਨੁੱਖ ਨੂੰ ਉਸ ਵਾਸਤੇ ਕੋਈ ਉਚੇਚਾ ਯਤਨ ਨਹੀਂ ਕਰਨਾ ਪੈਂਦਾ, ਜਿਵੇਂ ਭੋਜਨ ਪਚਾਉਣਾ, ਸਾਹ ਲੈਣਾ, ਛੱਡਣਾ, ਖੂਨ ਦੇ ਸੰਚਾਰ ਦੀ ਕਿਰਿਆ। ਸਾਡੀ ਨੀਂਦ ਦੌਰਾਨ ਵੀ ਇਹ ਕਿਰਿਆਵਾਂ ਨਿਰੰਤਰ ਚੱਲਦੀਆਂ ਰਹਿੰਦੀਆਂ ਹਨ। ਯੋਗੀਆਂ ਅਨੁਸਾਰ ਸਾਰੇ ਸਰੀਰ ਵਿਚ ਸਾਡੇ ਕਈ ਚੱਕਰ ਹਨ ਜੋ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਕੰਟਰੋਲ ਹੀ ਨਹੀਂ ਕਰਦੇ, ਬਲਕਿ ਸਾਡੇ ਅੰਦਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਾ ਕੇ ਉਹਦੇ ਅੰਦਰ ਸ਼ਕਤੀਆਂ ਦਾ ਸੰਚਾਰ ਕਰਦੇ ਹਨ। ਜੇ ਯੋਗ ਕਿਰਿਆਵਾਂ ਰਾਹੀਂ ਇਨ੍ਹਾਂ ਚੱਕਰਾਂ ਨੂੰ ਜਾਗ੍ਰਿਤ ਕੀਤਾ ਜਾਏ ਤਾਂ ਅਸੀਂ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਗ੍ਰਹਿਣ ਕਰ ਸਕਦੇ ਹਾਂ। ਮਨ ਨੂੰ ਇਕਾਗਰ ਕਰਨ ਲਈ ਯੋਗ ਸ਼ਾਸਤਰਾਂ ਵਿਚ ਅਨੇਕ ਵਿਧੀਆਂ ਦੱਸੀਆਂ ਗਈਆਂ ਹਨ। ਇਹ ਵਿਧੀਆਂ ਸਨਾਤਨ ਕਾਲ ਤੋਂ ਚੱਲੀਆਂ ਆ ਰਹੀਆਂ ਹਨ। ਯੋਗ ਸਾਧਕ ਆਪਣੇ ਭੋਜਨ ਪ੍ਰਤੀ ਵੀ ਸਜਗ ਰਹੇ, ਇਹ ਬਹੁਤ ਜ਼ਰੂਰੀ ਹੈ। ਤਾਮਸੀ ਗੁਣਾਂ ਵਾਲਾ ਭੋਜਨ ਨਾ ਖਾਏ, ਮਾਸ ਮੱਛਲੀ ਦਾ ਪਰਹੇਜ਼ ਕਰੇ, ਕਿਉਂਕਿ ਇਹ ਸਭ ਵਸਤਾਂ ਨੁਕਸਾਨਦੇਹ ਹਨ। ਭੋਜਨ ਦੀ ਮਾਤਰਾ ਤੇ ਵੀ ਵਿਸ਼ੇਸ਼ ਧਿਆਨ ਦੇਵੇ, ਥੋੜਾ ਥੋੜਾ ਖਾਏ, ਨਾ ਤਾਂ ਕਮਜ਼ੋਰੀ ਮਹਿਸੂਸ ਹੋਵੇ ਤੇ ਨਾ ਹੀ ਵਿਕਾਰ ਪੈਦਾ ਹੋਣ। ਸੰਤੁਲਿਤ ਤੇ ਪੌਸ਼ਟਿਕ ਆਹਾਰ ਸਰੀਰ ਦੀ ਬਿਹਤਰੀ ਲਈ ਤੇ ਤੰਦਰੁਸਤੀ ਲਈ ਬਹੁਤ ਲੋੜੀਂਦੇ ਹਨ। ਜਿਹੜਾ ਵਿਅਕਤੀ ਯੋਗ ਸਾਧਨਾ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਅਭਿਆਸ ਕਰੀ ਜਾਵੇ, ਉਹ ਰਾਜਯੋਗੀ ਬਣ ਜਾਂਦਾ ਹੈ। ਉਸਦਾ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ, ਮਨ ਵੀ ਖਿੜਿਆ ਖਿੜਿਆ ਰਹਿੰਦਾ ਹੈ। ਮਨ ਦੀ ਤੰਦਰੁਸਤੀ ਤੇ ਸਰੀਰ ਦੀ ਤੰਦਰੁਸਤੀ ਇਕ ਦੂਜੇ ਦੇ ਪੂਰਕ ਹਨ। ਜੇ ਸਰੀਰ ਤੰਦਰੁਸਤ ਤੇ ਮਨ ਤੰਦਰੁਸਤ, ਤੇ ਜੇ ਮਨ ਨਿਘਾਰ ਦੀ ਅਵਸਥਾ ਵੱਲ ਨੂੰ ਤੁਰ ਪਵੇ ਤਾਂ ਪੌਜ਼ਟਿਵ ਸੋਚ ਰੱਖਦਾ ਹੋਇਆ ਵੀ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ। ਇੰਜ ਉਹ ਸਰੀਰਕ ਤੇ ਮਾਨਸਿਕ ਹਰ ਤਰ੍ਹਾਂ ਦੇ ਰੋਗਾਂ ਤੋਂ ਰੋਗ ਮੁਕਤ ਰਹਿੰਦਾ ਹੈ। ਮਨੁੱਖਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ, ਪ੍ਰਿਥਵੀ, ਜਲ, ਵਾਯੂ, ਤੇਜ ਅਤੇ ਆਕਾਸ਼।
बहुत सारे लोग

0: ਇਸ ਸਰੀਰ ਨੂੰ ਮਾਇਆ ਦੇ ਮੋਹ ਦਾ ਮੂਲ ਜਾਣ ਕੇ ਇਸ ਨੂੰ ਪਿੱਤ ਕਫ ਤੇ ਵਾਤ ਆਦਿ ਵਿਕਾਰਾਂ ਤੋਂ ਬਣਿਆ ਹੋਣ ਕਰਕੇ ਇਸ ਬਾਰੇ ਨੈਗੇਟਿਵ ਸੋਚਦੇ ਹਨ। ਪਰ ਇਹ ਗੱਲ ਕਦੇ ਨਾ ਭੁੱਲੋ ਕਿ ਇਸੇ ਸਰੀਰ ਕਰਕੇ ਅਸੀਂ ਚੰਗੇ ਕਰਮ ਕਰਨ ਦੇ ਸਮਰੱਥ ਹੋਏ ਹਾਂ। ਸਰੀਰ ਕਰਕੇ ਹੀ ਵਿਅਕਤੀ ਧਿਆਨ ਜਾਂ ਸਮਾਧੀ ਰਾਹੀਂ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਕਰਦਾ ਹੈ। ਮਨੁੱਖਾ ਸਰੀਰ ਵਿਚ ਬਾਹਰੀ ਅੰਦਰੂਨੀ ਦੋਵੇਂ ਪ੍ਰਕਾਰ ਦੀਆਂ ਕੋਸ਼ਿਕਾਵਾਂ ਦੀ ਸੰਖਿਆ 400 ਤੋਂ ਵੀ ਵਧੇਰੇ ਹੈ। ਇਹਨਾਂ ਕੋਸ਼ਿਕਾਵਾਂ ਨੂੰ ਸ਼ਕਤੀਸ਼ਾਲੀ ਬਣਾਈ ਰੱਖਣ ਲਈ ਯੋਗਾ ਜਾਂ ਕਸਰਤ ਬਹੁਤ ਜ਼ਰੂਰੀ ਹੈ। ਇਹ ਰੋਗ ਨਿਵਾਰਨ ਦਾ ਇਕ ਕੁਦਰਤੀ ਇਲਾਜ ਹੈ। ਵਰਤਮਾਨ ਯੁੱਗ ਵਿਚ ਵੀ ਇਸ ਦੀ ਜ਼ਰੂਰਤ ਇੰਨੀ ਜ਼ਿਆਦਾ ਹੈ ਕਿ ਆਧੁਨਿਕ ਸਭਿਅਤਾ ਨੇ ਸਾਡੇ ਜੀਵਨ ਨੂੰ ਇਸ ਤਰ੍ਹਾਂ ਦੇ ਸਾਂਚੇ ਵਿਚ ਢਾਲ ਦਿੱਤਾ ਹੈ ਕਿ ਹਰ ਵੇਲੇ ਅਸੀਂ ਦੌੜਦੇ ਭੱਜਦੇ ਰਹਿੰਦੇ ਹਾਂ, ਦੌੜ ਭੱਜ ਲੱਗੀ ਰਹਿੰਦੀ ਹੈ। ਸਾਡੇ ਬਹੁਤੇ ਕੰਮ ਮਾਸਪੇਸ਼ੀਆਂ ਦਾ ਆਸਰਾ ਛੱਡ ਕੇ ਮਸ਼ੀਨਾਂ ਤੇ ਆਧਾਰਿਤ ਹੋ ਗਏ ਹਨ, ਜਿਸ ਕਰਕੇ ਸਾਡਾ ਸਰੀਰ ਸ਼ਿਥਲ ਤੇ ਬੇਜਾਨ ਹੋ ਗਿਆ ਹੈ। ਅਜਿਹੀ ਸਥਿਤੀ ਵਿਚ ਵਿਅਕਤੀ ਨੂੰ ਕੁਝ ਆਸਨ ਜ਼ਰੂਰ ਅਪਣਾਉਣੇ ਚਾਹੀਦੇ ਹਨ। ਦੰਡ ਬੈਠਕਾਂ, ਪ੍ਰਾਣਾਯਾਮ, ਕਪਾਲ ਭਾਤੀ, ਅਨੁਲੋਮ ਵਿਲੋਮ, ਇਹੋ ਜਿਹੀਆਂ ਕਿਰਿਆਵਾਂ ਅਪਣਾ ਕੇ ਅਸੀਂ ਸ਼ਿਥਲ ਪਏ ਸਰੀਰ ਨੂੰ ਸੁਡੋਲ ਬਣਾ ਸਕਦੇ ਹਾਂ। ਇਹਨਾਂ ਆਸਨਾਂ ਦੇ ਲਾਣ ਨਾਲ ਸਰੀਰ ਥੱਕਦਾ ਨਹੀਂ। ਸ਼ਵ ਆਸਨ ਤਾਂ ਬਹੁਤ ਹੀ ਮਹੱਤਵਪੂਰਨ ਹੈ। ਸ਼ਵ ਆਸਨ ਸਰੀਰ ਦੀ ਐਨਰਜੀ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ। ਸਰੀਰ ਦਾ ਭਾਰੀਪਨ ਵੀ ਦੂਰ ਹੁੰਦਾ ਹੈ, ਉਨਿੰਦਰਾ ਵੀ ਖਤਮ ਹੋ ਜਾਂਦਾ ਹੈ। ਆਸਨਾਂ ਦੇ ਇਹਨਾਂ ਵਿਗਿਆਨਕ ਆਧਾਰਾਂ ਤੇ ਲਾਭਾਂ ਤੋਂ ਪ੍ਰਭਾਵਿਤ ਹੋ ਕੇ ਪੱਛਮੀ ਲੋਕ ਬੜੇ ਚਾਅ ਦੇ ਨਾਲ ਇਹੋ ਜਿਹੇ ਅਭਿਆਸ ਕਰਦੇ ਰਹਿੰਦੇ ਹਨ। ਮੁੱਖਦੀ ਗੱਲ ਇਹ ਕਿ ਸਰੀਰ ਨੂੰ ਜਿੰਨਾ ਅਸੀਂ ਸਾਧ ਕੇ ਰੱਖਾਂਗੇ, ਜਿੰਨੇ ਅਸੀਂ ਆਸਨ ਲਵਾਂਗੇ, ਉਨਾ ਹੀ ਸਾਡਾ ਮਨ ਸ਼ਾਂਤ ਤੇ ਤੰਦਰੁਸਤ ਰਹੇਗਾ। ਸਰੀਰ ਦੀ ਤੰਦਰੁਸਤੀ ਮਾਨਸਿਕ ਤੰਦਰੁਸਤੀ ਦੀ ਕੁੰਜੀ ਹੈ। ਸੋ ਮੇਰੀ ਸਾਰੇ ਸਰੋਤਿਆਂ ਨੂੰ ਬੇਨਤੀ ਹੈ, ਇਲਤਜ਼ਾ ਹੈ ਕਿ ਮਨ ਨੂੰ ਵਿਕਾਰਾਂ ਤੋਂ ਬਚਾਉਣ ਲਈ ਆਪਣੇ ਸਰੀਰ ਨੂੰ ਸਾਧ ਕੇ ਰੱਖਣ। ਮਨ ਤੰਦਰੁਸਤ ਤਾਂ ਸਰੀਰ ਵੀ ਤੰਦਰੁਸਤ। ਧੰਨਵਾਦ।
1: ਹਾਂਜੀ ਰੁੜੀਆ ਰਾਮ ਜੀ, ਸੁਣੀ ਜੀ ਜਾਣਕਾਰੀ। ਸੰਧੂ ਸਾਹਿਬ, ਬੱਚਿਆਂ ਨੂੰ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਜਿਹੜੀ ਖੇਤੀਬਾੜੀ ਹੈ ਉਹ ਕਿਤੇ ਧੰਦਿਆਂ ਦੀ ਹੈ। ਫਸਲੀ ਖੇਤੀਬਾੜੀ ਜਾਂ ਫਸਲਾਂ ਤੇ ਨਿਰਭਰਤਾ ਕਿਤੇ ਨਾ ਕਿਤੇ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦੇ ਵਿਚ ਹੁਣ ਸਮਰੱਥ ਨਹੀਂ ਹੈ।
2: ਹਾਂ, ਜਿਦਾਂ ਆਪਾਂ ਕਈ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਹੁਣ ਆਪਾਂ ਨੇ ਲੋੜਾਂ ਤਾਂ ਰੋਜ਼ ਹੀ ਪੈਣੀਆਂ, ਤੇ ਜੇ 6 ਮਹੀਨੇ ਜਾਂ 3 ਮਹੀਨੇ ਉਡੀਕ ਕਰਾਓ।
1: ਹਾਂ ਬਿਲਕੁਲ,
2: ਔਖਾ ਕੰਮ ਹੈ।
1: ਨਹੀਂ, ਅੱਗੇ ਦੇਖੋ ਕੋਈ ਸਮਾਂ ਐਸਾ ਹੁੰਦਾ ਸੀ ਜਦੋਂ ਪਰਿਵਾਰ ਇਕੱਠੇ ਹੁੰਦੇ ਸੀ, ਖਰਚੇ ਘੱਟ ਹੁੰਦੇ ਸੀ, ਕੰਮ ਚੱਲ ਜਾਂਦਾ ਸੀ। ਪਰ ਹੁਣ ਪਰਿਵਾਰਕ ਇਕਾਈ ਦਾ ਆਕਾਰ ਬਦਲਣ ਦੇ ਨਾਲ ਸਾਰਾ ਕੁਝ ਬਦਲ ਗਿਆ ਹੈ। ਲੋੜਾਂ ਸਾਡੀਆਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਨੇ, ਸਾਧਨ ਸਾਡੇ ਦਿਨ ਬ ਦਿਨ ਘਟਦੇ ਜਾ ਰਹੇ ਨੇ। ਸੋ ਇਹ ਸੀਮਿਤ ਸਾਧਨਾਂ ਦੇ ਵਿਚ ਇਕ ਆਮਦਨ ਜਿਹੜੀ ਜਿਹਦੇ ਨਾਲ ਸਾਡਾ ਘਰ ਬਾਰ ਠੀਕ ਚੱਲਦਾ ਹੋਵੇ, ਉਹਨੂੰ ਖੇਤੀਬਾੜੀ ਦੇ ਵਿਚ ਲਿਆਉਣ ਜਾਂ ਖੇਤੀਬਾੜੀ ਦੇ ਵਿਚ ਅਪਣਾਉਣ ਦਾ ਬੜਾ ਐਸ ਸਮਾਂ ਹੈ ਆਪਣੇ ਕਿਤੇ ਧੰਦਿਆਂ ਨੂੰ ਅਪਣਾ ਕੇ। ਸੋ ਬੱਕਰੀ ਪਾਲਣ, ਜਿੱਦਾਂ ਏਟੀਐਮ ਵੀ ਕਹਿੰਦੇ ਨਾ ਆਪਾਂ, ਕਿਸਾਨ ਦਾ ਏਟੀਐਮ ਹੈ ਜੀ। ਸਭ ਤੋਂ ਜੇ ਅੱਜ ਦੇ ਕਿਤੇ ਧੰਦਿਆਂ ਦੇ ਵਿਚ ਸਭ ਤੋਂ ਘੱਟ ਮਿਹਨਤ ਤੇ ਸਭ ਤੋਂ ਘੱਟ ਜਗ੍ਹਾ ਤੇ ਘੱਟ ਸਾਧਨਾਂ ਨਾਲ ਹੋਣ ਵਾਲਾ ਕਿੱਤਾ ਹੈ। ਔਰ ਬੱਕਰੀ ਇਕ ਐਸਾ ਜਾਨਵਰ ਹੈ ਜਿਹੜਾ ਹਰ ਮੌਸਮ ਨੂੰ ਸਹਾਰ ਲੈਂਦਾ ਹੈ। ਇਸ ਕਰਕੇ ਇਸ ਕਿੱਤੇ ਧੰਦੇ ਚ ਬਹੁਤ ਸਾਰੇ ਜ਼ਿਮੀਦਾਰ ਆ ਰਹੇ ਹੈ। ਬੱਕਰੀ ਪਾਲਣ ਦੇ ਕਿੱਤੇ ਧੰਦੇ ਦੇ ਬਾਬਤ ਡਾਕਟਰ ਰਵਿੰਦਰਪਾਲ ਸਿੰਘ ਉਹਨਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੇ ਆਪਾਂ ਸਾਂਝੇ ਕਰਦੇ ਹਾਂ।
3: ਸਤਿ ਸ੍ਰੀ ਅਕਾਲ ਜੀ, ਮੇਰਾ ਨਾਂ ਡਾਕਟਰ ਵਰਿੰਦਰਪਾਲ ਸਿੰਘ, ਮੈਂ ਸਹਿਯੋਗੀ ਪ੍ਰੋਫੈਸਰ ਪਸ਼ੂ ਧਨ ਅਰਥ ਸ਼ਾਸਤਰ ਦੇ ਤੌਰ ਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਚ ਕੰਮ ਕਰ ਰਿਹਾ। ਸੋ ਕਿਸਾਨ ਵੀਰੋ, ਸਾਡਾ ਅੱਜ ਦਾ ਵਿਸ਼ਾ ਹੋਏਗਾ ਬੱਕਰੀ ਪਾਲਣ ਦਾ ਕਿੱਤਾ ਅਪਣਾ ਕੇ ਅਸੀਂ ਆਪਣਾ ਮੁਨਾਫਾ ਕਿਵੇਂ ਵਧਾ ਸਕਦੇ ਹਾਂ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਮੈਂ ਗੱਲ ਕਰਦਾ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਦੇ ਵਿਚ ਸਹਾਇਕ ਕਿੱਤਿਆਂ ਦਾ ਯੋਗਦਾਨ ਕੀ ਹੈ। ਖੇਤੀਬਾੜੀ ਦੀ ਗੱਲ ਕਰੀਏ, ਖੇਤੀਬਾੜੀ ਦਾ ਮਤਲਬ ਇਕੱਲਾ ਫਸਲਾਂ ਹੀ ਨਹੀਂ ਹੈ ਜੀ, ਖੇਤੀਬਾੜੀ ਤੋਂ ਮਤਲਬ ਫਸਲਾਂ ਦੇ ਨਾਲ ਨਾਲ ਸਹਾਇਕ ਕਿੱਤੇ ਵੀ ਆ ਜਾਂਦੇ ਹਨ। ਸਹਾਇਕ ਕਿੱਤਿਆਂ ਦੇ ਵਿਚ ਸਾਡਾ ਡੇਅਰੀ ਦਾ ਕਿੱਤਾ, ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਇਹ ਸਾਰੇ ਸਹਾਇਕ ਕਿੱਤੇ ਹੈਗੇ ਨੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਖੇਤੀਬਾੜੀ ਦੀ ਕੁੱਲ ਆਮਦਨ ਦੀ। ਕਿਸਾਨ ਵੀਰੋ, ਖੇਤੀਬਾੜੀ ਦੀ ਕੁੱਲ ਆਮਦਨ ਦੇ ਵਿਚ ਲਗਭਗ 40-42% ਹਿੱਸਾ ਪਸ਼ੂ ਧਨ ਨਾਲ ਸੰਬੰਧਿਤ ਸਹਾਇਕ ਕਿੱਤਿਆਂ ਤੋਂ ਆਉਂਦਾ ਹੈ। ਤੇ ਹੁਣ ਜੇਕਰ ਅਸੀਂ ਇਕੱਲੇ ਪਸ਼ੂ ਧਨ ਦੀ ਆਮਦਨ ਦੀ ਗੱਲ ਕਰੀਏ, ਉਹਦੇ ਵਿਚ ਲਗਭਗ 80% ਹਿੱਸਾ ਜਿਹੜਾ ਹੈ ਉਹ ਡੇਅਰੀ ਫਾਰਮਿੰਗ ਤੋਂ ਆਉਂਦਾ, ਮਤਲਬ ਕਿ ਦੁੱਧ ਦੇ ਉਤਪਾਦਨ ਤੋਂ ਆਉਂਦਾ ਹੈ। ਤੇ ਬਾਕੀ ਦਾ 20% ਹਿੱਸਾ ਜਿਹੜਾ ਰਹਿ ਗਿਆ ਉਹ ਆਉਂਦਾ ਹੈ ਜੀ ਹੋਰ ਸਹਾਇਕ ਕਿੱਤੇ, ਜਿਵੇਂ ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ।

ਹੁਣ ਅਸੀਂ ਬੱਕਰੀ ਪਾਲਣ ਦੀ ਕਿੱਤੇ ਦੀ ਗੱਲ ਕਰਦੇ ਹਾਂ, ਇਹ ਕਿੱਤਾ ਜੋ ਹੈ ਆਮਦਨ ਦਾ ਲਗਾਤਾਰ ਆਮਦਨ ਦਾ ਇੱਕ ਸਾਧਨ ਹੈਗਾ ਤੇ ਰੁਜ਼ਗਾਰ ਵੀ ਸਾਨੂੰ ਲਗਾਤਾਰ ਮਿਲਦਾ ਤੇ ਬੱਕਰੀ ਪਾਲਣ ਦਾ ਜਿਹੜਾ ਮੀਟ ਹੈ ਬੱਕਰੀ ਦਾ ਮੀਟ ਹੈ ਇਹ ਦੁਨੀਆਂ ਦੇ ਵਿਚ ਸਾਰੇ ਭਾਈਚਾਰਿਆਂ ਵੱਲੋਂ ਬਿਨਾਂ ਕਿਸੇ ਧਾਰਮਿਕ ਜਾਂ ਸਮਾਜਿਕ ਪੱਖਪਾਤ ਤੋਂ ਇਸ ਦਾ ਸੇਵਨ ਕੀਤਾ ਜਾਂਦਾ ਹੈ। ਸੋ ਅਸੀਂ ਜੇਕਰ ਬੱਕਰੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਵਿਗਿਆਨਿਕ ਢੰਗ ਦੇ ਨਾਲ ਇਸ ਨੂੰ ਅਪਣਾਈਏ ਤੇ ਉਪਰਾਲੇ ਕਰੀਏ ਮੁਨਾਫਾ ਵਧਾਉਣ ਦੇ ਤਾਂ ਇਹ ਇੱਕ ਬਹੁਤ ਵਧੀਆ ਕਿੱਤਾ ਹੈ। ਹੁਣ ਕਿਸਾਨ ਵੀਰੋ ਮੈਂ ਗੱਲ ਕਰਾਂਗਾ

ਆਪਾਂ ਸਟਾਲ ਫੀਡਿੰਗ ਵੀ ਕਹਿ ਦਿੰਦੇ ਹਾਂ, ਬੱਕਰੀਆਂ ਨੂੰ ਇੱਕ ਵਾੜੇ ਦੇ ਵਿੱਚ ਬੰਨ ਕੇ ਉੱਥੇ ਆਪਾਂ ਉਹਨਾਂ ਦਾ ਦਾਣਾ ਪਾਣੀ ਚਾਰੇ ਦਾ ਪ੍ਰਬੰਧ ਕਰਦੇ ਹਾਂ। ਤੇ ਇਸ ਕਿੱਤੇ ਦੇ ਵਿੱਚ, ਇਸ ਪ੍ਰਣਾਲੀ ਦੇ ਵਿੱਚ ਖਰਚੇ ਵੀ ਵੱਧ ਹੁੰਦੇ ਆ ਤੇ ਆਮਦਨ ਵੀ ਵੱਧ ਆਉਂਦੀ ਹੈ। ਹੁਣ ਜੇਕਰ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਬੱਕਰੀਆਂ ਨੂੰ ਬਾਹਰ ਚਲਾਉਣ ਲਈ ਜੇਕਰ ਅਸੀਂ ਚਾਹੀਏ ਤਾਂ ਉਹਦੇ ਲਈ ਖਾਲੀ ਜ਼ਮੀਨਾਂ ਹੀ ਨਹੀਂ ਰਹੀਆਂ। ਨੰਬਰ 2 ਤੇ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ ਜੋ ਕਿ ਰੁਜ਼ਗਾਰ ਕੋਈ ਅਪਣਾਉਣਾ ਚਾਹੁੰਦੇ ਨੇ, ਉਹ ਵੀ ਇਸ ਪ੍ਰਣਾਲੀ ਨੂੰ ਪਸੰਦ ਨਹੀਂ ਕਰਦੇ। ਇਸ ਕਰਕੇ ਜਿਹੜਾ ਸੰਗਠਿਤ ਬੱਕਰੀ ਪਾਲਣ ਹੈ, ਸਟਾਲ ਫੀਡਿੰਗ ਹੈ, ਇਸ ਨੂੰ ਪੜ੍ਹੇ ਲਿਖੇ ਨੌਜਵਾਨ ਜੋ ਕੋਈ ਰੁਜ਼ਗਾਰ ਵਧੀਆ ਕਰਨਾ ਚਾਹੁੰਦੇ ਹੈ ਤੇ ਇਸ ਪ੍ਰਣਾਲੀ ਨੂੰ ਅਪਣਾ ਸਕਦੇ ਨੇ। ਹੁਣ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਥੇ ਤੇ ਮੁਨਾਫਾ, ਕਿੰਨਾ ਕੁ ਮੁਨਾਫਾ ਆ ਜਾਂਦਾ। ਇਹ ਇੱਕ ਮੁਨਾਫੇ ਵਾਲਾ ਕਿੱਤਾ ਹੈ ਤੇ ਜੇਕਰ ਅਸੀਂ ਪ੍ਰਤੀ ਬੱਕਰੀ ਗੱਲ ਕਰੀਏ, ਇੱਕ ਬੱਕਰੀ ਇੱਕ ਮਹੀਨੇ ਤੋਂ ਸਾਨੂੰ ਲਗਭਗ 500 ਤੋਂ 600 ਰੁਪਇਆ ਨਿਰੋਲ ਮੁਨਾਫਾ ਛੱਡ ਜਾਂਦੀ ਹੈ। ਸਾਰੇ ਹਰ ਤਰ੍ਹਾਂ ਦੇ ਖਰਚੇ ਕੱਢ ਕੇ 500 ਤੋਂ 600 ਰੁਪਇਆ ਨਿਰੋਲ ਮੁਨਾਫਾ ਪ੍ਰਤੀ ਬੱਕਰੀ ਪ੍ਰਤੀ ਮਹੀਨਾ। ਤੇ ਇੱਕ ਸਾਲ ਦਾ ਜੇਕਰ ਇਕੱਲਾ ਜ਼ਮੀਨ ਮੰਨ ਲਓ ਕਿਸੇ ਕਿਸਾਨ ਕੋਲ ਹੈ ਤਾਂ ਉਹਦੇ ਤੇ ਆਰਾਮ ਨਾਲ ਅਸੀਂ 20-25 ਬੱਕਰੀਆਂ ਪਾਲ ਸਕਦੇ ਹਾਂ। ਤੇ ਹੁਣ ਜੇਕਰ ਉਸੇ ਕਿੱਲੇ ਤੇ ਅਸੀਂ ਕਣਕ ਝੋਨੇ ਦਾ ਜਿਹੜਾ ਸਾਡਾ ਰਵਾਇਤੀ ਫਸਲੀ ਚੱਕਰ ਹੈ ਉਧਰ ਜਾਈਏ ਤਾਂ ਸਾਰੇ ਖਰਚੇ ਕੱਢ ਕੇ 50-60 ਹਜ਼ਾਰ ਤੋਂ 60-65 ਲਗਾ ਲਓ ਵੱਧ ਤੋਂ ਵੱਧ, ਇਸ ਤੋਂ ਵੱਧ ਅਸੀਂ ਨਿਰੋਲ ਮੁਨਾਫਾ ਨਹੀਂ ਕਮਾ ਸਕਦੇ। ਪਰ ਜੇਕਰ ਉਸੇ ਹੀ ਇੱਕ ਕਿੱਲੇ ਤੇ ਚਾਰਾ ਉਗਾ ਕੇ ਅਸੀਂ 20-25 ਬੱਕਰੀਆਂ ਪਾਲ ਲਈਏ ਤਾਂ ਅਸੀਂ ਲਗਭਗ 1 ਲੱਖ ਤੋਂ ਲੈ ਕੇ 1 ਲੱਖ 20 ਹਜ਼ਾਰ ਰੁਪਇਆ ਆਰਾਮ ਨਾਲ ਇੱਕ ਸਾਲ ਦਾ ਕਮਾ ਸਕਦੇ ਹਾਂ। ਤਾਂ ਜੇਕਰ ਅਸੀਂ ਜਿਹੜਾ ਸਾਡਾ ਸੰਗਠਿਤ ਬੱਕਰੀ ਪਾਲਣ ਹੈ ਉਸ ਨੂੰ ਵੱਡੇ ਪੱਧਰ ਤੇ ਅਪਣਾਈਏ, ਮਤਲਬ ਕਿ 50-60-70-100 ਬੱਕਰੀਆਂ ਤੱਕ ਰੱਖੀਏ ਤਾਂ ਇਹਦਾ ਮੁਨਾਫਾ ਜਿਹੜਾ ਹੈਗਾ ਹੋਰ ਵੀ ਵਧੇਗਾ। ਹੁਣ ਕਿਸਾਨ ਵੀਰੋ ਅਸੀਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਕਾਮਯਾਬ ਬਣਾਉਣ ਲਈ, ਕਿਉਂਕਿ ਪਹਿਲਾਂ ਮੁਨਾਫੇ ਵਾਲਾ ਦਾ ਕਿੱਤਾ ਹੈਗਾ ਹੀ ਹੈ, ਹੁਣ ਇਸ ਮੁਨਾਫੇ ਨੂੰ ਅਸੀਂ ਹੋਰ ਕਿਵੇਂ ਵਧਾਉਣਾ ਤਾਂ ਸਾਨੂੰ ਕਿਹੜੇ ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ, ਇਹ ਮੈਂ ਨੁਕਤੇ ਕੁਛ ਤੁਹਾਡੇ ਨਾਲ ਕਿਸਾਨ ਵੀਰੋ ਸਾਂਝੇ ਕਰਾਂਗਾ। ਸਭ ਤੋਂ ਪਹਿਲਾਂ ਹੈ ਜੀ ਇੱਜੜ ਦਾ ਆਕਾਰ, ਜਿਹੜਾ ਫਾਰਮ ਦਾ ਸਾਈਜ਼ ਹੈ, ਬੱਕਰੀਆਂ ਦਾ ਅਸੀਂ ਗਿਣਤੀ ਹੈ ਕਿੰਨੀ ਰੱਖਣੀ ਹੈ ਉਹਦਾ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਜੀ। ਪ੍ਰਤੀ ਇਕਾਈ ਮੁਨਾਫਾ ਜਿਹੜਾ ਸਾਡਾ ਹੁੰਦਾ ਉਹਦਾ ਇੱਜੜ ਦੇ ਆਕਾਰ ਦਾ ਸਿੱਧਾ ਸੰਬੰਧ ਹੈ। ਜਿਵੇਂ ਇੱਜੜ ਦਾ ਸਾਈਜ਼ ਵਧੇਗਾ ਪ੍ਰਤੀ ਬੱਕਰੀ ਜਿਹੜਾ ਸਾਡਾ ਮਹੀਨੇ ਦਾ ਮੁਨਾਫਾ ਹੈਗਾ ਉਹ ਵੀ ਵਧੇਗਾ। ਇਸ ਲਈ ਸਾਨੂੰ ਘੱਟੋ ਘੱਟ 45-50 ਪ੍ਰਜਨਨ ਯੋਗ ਬੱਕਰੀਆਂ ਤਾਂ ਘੱਟੋ ਘੱਟ ਰੱਖਣੀਆਂ ਚਾਹੀਦੀਆਂ। ਇਸ ਤੋਂ ਘੱਟ ਰੱਖਾਂਗੇ ਤਾਂ ਸਾਡਾ ਪ੍ਰਤੀ ਇਕਾਈ ਪ੍ਰਤੀ ਬੱਕਰੀ ਮੁਨਾਫਾ ਜਿਹੜਾ ਹੈਗਾ ਘਟੇਗਾ, ਇਸ ਤੋਂ ਵੱਧ ਰੱਖਾਂਗੇ ਪ੍ਰਤੀ ਬੱਕਰੀ ਮੁਨਾਫਾ ਸਾਡਾ ਵਧਦਾ ਜਾਵੇਗਾ। ਉਸ ਤੋਂ ਅੱਗੇ ਦੂਜਾ ਨੁਕਤਾ ਆਉਂਦਾ ਜੀ ਸਿਹਤ ਦਾ ਪ੍ਰਬੰਧ। ਜਿਵੇਂ ਸਾਡੇ ਨਵ ਜਨਮੇ ਮੇਮਣੇ ਹੈ ਬੱਕਰੀ ਦੇ, ਉਹਨਾਂ ਦੀ ਜਿਹੜੀ ਮੌਤ ਦਰ ਹੈ ਉਹਦਾ ਮੁਨਾਫੇ ਨਾਲ ਉਲਟਾ ਸੰਬੰਧ ਹੈ। ਜੇਕਰ ਅਸੀਂ ਉਹਦੀ ਸਿਹਤ ਦਾ ਧਿਆਨ ਨਾਲ ਰੱਖਾਂਗੇ ਮੌਤ ਦਰ ਵਧੇਗੀ ਤਾਂ ਸਾਡਾ ਅਲਟੀਮੇਟਲੀ ਮੁਨਾਫਾ ਜਿਹੜਾ ਘਟੇਗਾ। ਇਸੇ ਤਰ੍ਹਾਂ ਬਾਲਗ ਬੱਕਰੀਆਂ ਜੋ ਹੈ ਉਹਨਾਂ ਦੇ ਵਿੱਚ ਸਾਨੂੰ ਬਿਮਾਰੀ ਦਾ ਪੂਰਾ ਧਿਆਨ ਰੱਖਣਾ ਪੈਣਾ, ਉਹਨਾਂ ਦਾ ਟੀਕਾਕਰਨ, ਰੱਖ ਰਖਾਓ ਵਧੀਆ ਢੰਗ ਨਾਲ ਵਿਗਿਆਨਿਕ ਢੰਗ ਨਾਲ ਜੋ ਵੀ ਅਸੀਂ ਮਾਹਿਰਾਂ ਤੋਂ ਸਿੱਖਿਆ ਉਹਦੇ ਹਿਸਾਬ ਨਾਲ ਸਾਨੂੰ ਕਰਨਾ ਪੈਣਾ, ਤਾਂ ਇਸ ਤਰ੍ਹਾਂ ਨਾਲ ਸਾਡੇ ਜਿਹੜੇ ਹੈਗੇ ਆ ਖਰਚੇ ਘਟਣਗੇ ਤੇ ਉਤਪਾਦਨ ਵਧੇਗਾ। ਇਸ ਤੋਂ ਅੱਗੇ ਇੰਪੋਰਟੈਂਟ ਪੁਆਇੰਟ ਸਾਡਾ ਆਉਂਦਾ ਜੀ ਲੇਬਰ ਦਾ। ਲੇਬਰ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਕਰੀ ਪਾਲਣ ਦੇ ਕਿੱਤੇ ਵਿੱਚ ਜਿੰਨੀ ਕੁੱਲ ਲਾਗਤ ਹੈ ਨਾ ਉਹਦਾ ਲਗਭਗ 20-25-30% ਖਰਚਾ ਸਾਡਾ ਲੇਬਰ ਤੇ ਹੋ ਜਾਂਦਾ। ਇਸ ਕਰਕੇ ਲੇਬਰ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਜੇ ਅਗਰ ਸਾਡੇ ਫਾਰਮ ਦਾ ਸਾਈਜ਼ ਬਹੁਤਾ ਵੱਡਾ ਨਹੀਂ ਹੈ, ਮੰਨ ਲਓ ਸਾਡੇ ਕੋਲ 20-25-30 ਬੱਕਰੀਆਂ ਹੈਗੀਆਂ, ਤਾਂ ਸਾਨੂੰ ਹਾਇਰਡ ਲੇਬਰ ਬਾਹਰੋਂ ਜਿਹੜੀ ਆਪਾਂ ਲੇਬਰ ਮਜ਼ਦੂਰੀ ਲੈਂਦੇ ਹਾਂ ਉਹਦੀ ਲੋੜ ਨਹੀਂ ਹੈ। ਸਾਨੂੰ ਖੁਦ ਹੀ ਕੰਮ ਕਰ ਲੈਣਾ ਚਾਹੀਦਾ, ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਹਦੇ ਇਨਵੋਲਵ ਕਰਨਾ ਚਾਹੀਦਾ ਇਸ ਕਿੱਤੇ ਦੇ ਵਿੱਚ। ਤੇ ਲੋੜ ਮੁਤਾਬਕ ਜਿਵੇਂ ਜਿਵੇਂ ਸਾਡੇ ਇੱਜੜ ਦਾ ਆਕਾਰ ਵੱਧਦਾ ਜਾਏਗਾ ਫਿਰ ਸਾਨੂੰ ਲੋੜ ਮੁਤਾਬਕ ਕੰਮ ਅਸੀਂ ਰੱਖ ਸਕਦੇ ਹਾਂ। ਤੇ ਇਸ ਤੋਂ ਅਗਲਾ ਨੁਕਤਾ ਹੈ ਜੀ ਵਧੀਆ ਨਸਲ ਵਾਲੀਆਂ ਬੱਕਰੀਆਂ ਖਰੀਦਣਾ, ਕਿਉਂਕਿ ਇੱਕ ਵਾਰ ਅਸੀਂ ਬੱਕਰੀ ਖਰੀਦ ਲਈ ਉਹ ਸਾਡੇ ਕੋਲ 4-5 ਸਾਲ ਰਹੇਗੀ। ਸੋ ਉਹੀ ਬੱਕਰੀ ਸਾਡੇ ਕੋਲ ਮਾੜੀ ਨਸਲ ਦੀ ਜਾਂ ਮਾੜੀ ਕੁਆਲਿਟੀ ਵਾਲੀ ਖਰੀਦੀ ਗਈ ਤੇ ਸਾਨੂੰ 4-5 ਸਾਲ ਉਹ ਘੱਟ ਪਾਏਗੀ। ਇਸ ਕਰਕੇ ਮਾਹਿਰਾਂ ਦੀ ਸਲਾਹ ਲਓ, ਮਾਹਿਰਾਂ ਤੋਂ ਪੁੱਛੋ ਕਿ ਅਸੀਂ ਬੱਕਰੀ ਖਰੀਦਣ ਵੇਲੇ ਉਹਦੀ ਚੋਣ ਕਿਵੇਂ ਕਰਨੀ ਹੈ, ਉਹਦੀ ਨਸਲ ਦੀ ਪਛਾਣ ਕਿਵੇਂ ਕਰਨੀ ਹੈ। ਜਿਹੜੀ ਪੰਜਾਬ ਦੇ ਵਿੱਚ ਬੀਟਲ ਨਸਲ ਹੈ ਬੱਕਰੀ ਦੀ, ਡਬਲ ਪਰਪਜ਼ ਬਰੀਡ ਹੈਗੀ ਹੈ, ਇਹ ਦੁੱਧ ਵੀ ਵਧੀਆ ਦਿੰਦੀ ਹੈ ਤੇ ਮੀਟ ਤੋਂ ਉਤਪਾਦਨ ਵੀ ਇਸ ਤੋਂ ਵਧੀਆ ਸਾਨੂੰ ਮਿਲਦਾ ਹੈ। ਸੋ ਉਹਦੇ ਲੱਛਣ ਕਿਵੇਂ ਪਛਾਣਨੇ ਹੈਗੇ ਆ, ਠੀਕ ਹੈ, ਇਹਦੇ ਲੰਮੇ ਕੰਨ ਹੁੰਦੇ ਆ, ਲੰਮੀਆਂ ਲੱਤਾਂ, ਉੱਚਾ ਕੱਦ ਇਹਦਾ, ਤੇ ਇਹ ਜਿਹੜੇ ਨੁਕਤੇ ਹੈਗੇ ਆ ਤੁਸੀਂ ਮਾਹਿਰਾਂ ਦੀ ਸਲਾਹ ਦੇ ਨਾਲ ਬੱਕਰੀਆਂ ਦੀ ਚੋਣ ਕਰਨੀ ਹੈ। ਤੇ ਅਗਲਾ ਨੁਕਤਾ ਜਿਹੜਾ ਹੈ ਕਾਫੀ ਮਹੱਤਵਪੂਰਨ ਨੁਕਤਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਸਾਨ ਵੀਰੋ, ਉਹ ਹੈ ਲਿਖਤੀ ਹਿਸਾਬ ਕਿਤਾਬ ਰੱਖਣਾ, ਕਿਉਂਕਿ ਅਸੀਂ ਸਭ ਕੁਛ ਕਰ ਲੈਂਦੇ ਹਾਂ ਮਾਹਿਰਾਂ ਤੋਂ

ਦੇਖ ਵੀ ਲੈਂਦੇ ਹਾਂ, ਅਸੀਂ ਉਹਨੂੰ ਅਪਣਾ ਵੀ ਲੈਂਦੇ ਹਾਂ ਵਿਗਿਆਨਿਕ ਢੰਗ ਦੇ ਨਾਲ, ਅਸੀਂ ਮਾਰ ਕਿੱਥੋਂ ਖਾਂਦੇ ਹਾਂ? ਹਿਸਾਬ ਕਿਤਾਬ ਰੱਖਣ ਦੇ ਵਿੱਚ, ਠੀਕ ਹੈ। ਸੋ ਹਿਸਾਬ ਕਿਤਾਬ ਕਿਸ ਚੀਜ਼ ਦਾ ਰੱਖਣਾ? ਖਰਚਿਆਂ ਦਾ ਵੀ ਰੱਖਣਾ ਤੇ ਆਮਦਨ ਦਾ ਵੀ ਰੱਖਣਾ। ਆਮਦਨ ਦੇ ਸਾਡੇ ਇੱਕ ਤਾਂ ਮੁੱਖ ਹੈਗਾ ਮੀਟ, ਜਿਹੜਾ ਮੀਟ ਲਈ ਬੱਕਰੀਆਂ ਨੂੰ ਅਸੀਂ ਵੇਚਿਆ, ਦੂਜਾ ਜਿਹੜਾ ਦੁੱਧ ਅਸੀਂ ਵੇਚਿਆ, ਠੀਕ ਹੈ, ਉਹਨਾਂ ਦਾ ਪੂਰਾ ਹਿਸਾਬ ਰੱਖੋ ਕਿ ਕਿੰਨੀ ਕਿੰਨੀ ਸਾਨੂੰ ਆਮਦਨ ਹੋਈ ਹੈ। ਜਿੰਨਾ ਅਸੀਂ ਦੁੱਧ ਘਰੇ ਵਰਤਿਆ ਉਹਦਾ ਵੀ ਹਿਸਾਬ ਲਗਾਓ ਕਿ ਕਿੰਨੇ ਕੀਮਤ ਦਾ ਦੁੱਧ ਅਸੀਂ ਘਰੇ ਵਰਤ ਲਿਆ। ਹੁਣ ਮੈਂ ਆਉਂਦਾ ਖਰਚਿਆਂ ਵੱਲ। ਖਰਚੇ ਕਿਸਾਨ ਵੀਰੋ ਦੋ ਤਰ੍ਹਾਂ ਦੇ ਹੈਗੇ ਆ, ਇੱਕ ਹੈ ਕੱਚੇ ਖਰਚੇ, ਦੂਜੇ ਹੈ ਪੱਕੇ ਖਰਚੇ। ਕੱਚੇ ਖਰਚੇ ਉਹ ਖਰਚੇ ਨੇ ਜਿਹੜੇ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਜਿਵੇਂ ਕਿ ਹਰਾ ਚਾਰਾ, ਸੁੱਕਾ ਚਾਰਾ, ਵੰਡ, ਦਵਾਈਆਂ ਦਾ ਖਰਚਾ, ਲੇਬਰ ਦਾ ਖਰਚਾ, ਬਿਜਲੀ ਪਾਣੀ, ਇਹ ਸਾਰੇ ਸਾਡੇ ਕੱਚੇ ਖਰਚੇ ਨੇ ਜਿਹੜੇ ਅਸੀਂ ਰੋਜ਼ ਕਰਨੇ ਆ। ਤੇ ਟੋਟਲ ਖਰਚਿਆਂ ਦੇ ਵਿੱਚ 80 ਤੋਂ ਲੈ ਕੇ 90% ਜਿਹੜੇ ਹੈਗੇ ਆ ਉਹ ਕੱਚੇ ਖਰਚੇ ਹੁੰਦੇ ਆ। ਇਸ ਤੋਂ ਇਲਾਵਾ ਕੁਛ ਪੱਕੇ ਖਰਚੇ ਵੀ ਹੁੰਦੇ ਆ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਜਿਹੜੇ ਆਪਾਂ ਕਿਸੇ ਨੂੰ ਦੇਣੇ ਵੀ ਹੈ ਨਹੀਂ, ਪਰ ਲੰਮੇ ਸਮੇਂ ਦੇ ਵਿੱਚ ਸਾਡੇ ਤੇ ਪੈਂਦੇ ਨੇ। ਤੇ ਜਿਵੇਂ ਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਆਪਾਂ ਸ਼ੈੱਡ ਬਣਾ ਲਿਆ ਬੱਕਰੀਆਂ ਦਾ, ਉਸ ਸ਼ੈੱਡ ਦੀ ਹਰ ਸਾਲ ਕੀਮਤ ਤਾਂ ਘੱਟ ਰਹੀ ਹੈ ਨਾ, ਉਹਦੀ ਭੰਨ ਤੋੜ ਹੋ ਰਹੀ ਹੈ, ਉਹਦੀ 20 ਸਾਲ ਦੀ ਉਮਰ ਹੈਗੀ ਹੈ, ਹਰ ਸਾਲ ਉਸਦੀ ਕੀਮਤ ਡਿੱਗ ਰਹੀ ਹੈ, ਉਹ ਵੀ ਸਾਡੇ ਤੇ ਖਰਚਾ ਪੈ ਰਿਹਾ। ਇਸੇ ਤਰ੍ਹਾਂ ਜਿਹੜੇ ਸਾਡੇ ਸ਼ੈੱਡ ਦੇ ਵਿੱਚ ਸਮਾਨ ਹੈ, ਔਜ਼ਾਰ ਹੈ, ਸੰਦ ਹੈ, ਉਹਨਾਂ ਦੀ ਵੀ ਕੋਈ ਉਮਰ ਹੈਗੀ ਹੈ, ਉਸ ਉਮਰ ਤੋਂ ਬਾਅਦ ਉਹਨਾਂ ਨੂੰ ਸਾਨੂੰ ਰਿਪਲੇਸ ਕਰਨਾ ਪੈਣਾ ਜਾਂ ਉਹਨਾਂ ਦੀ ਮੁਰੰਮਤ ਕਰਾਉਣੀ ਪੈਣੀ ਹੈ, ਉਹ ਖਰਚੇ ਕਿੱਥੋਂ ਆਉਣਗੇ? ਉਹ ਖਰਚੇ ਸਾਰੇ ਪੱਕੇ ਖਰਚੇ ਹੈ। ਤੇ ਜਿਹੜਾ ਅਸੀਂ ਪੂੰਜੀ ਨਿਵੇਸ਼ ਕੀਤੀ ਹੈ, ਜਿਹੜਾ ਅਸੀਂ ਪੈਸਾ ਇਨਵੈਸਟ ਕੀਤਾ, ਉਹਦੇ ਤੇ ਵਿਆਜ ਵੀ ਤਾਂ ਪੈ ਰਿਹਾ ਨਾ। ਅਗਰ ਬੈਂਕ ਤੋਂ ਲਿਆ ਤਾਂ ਬੈਂਕ ਦਾ ਕਰਜ਼ਾ, ਬੈਂਕ ਵਾਲੇ ਆਪਣੇ ਕਰਜ਼ੇ ਤੇ ਸਾਡੇ ਕੋਲੋਂ ਵਿਆਜ ਲੈਣਗੇ। ਅਗਰ ਅਸੀਂ ਆਪਣਾ ਪੈਸਾ ਵੀ ਖਰਚਿਆ ਤਾਂ ਉਸ ਪੈਸੇ ਦਾ ਵਿਆਜ ਵੀ ਅਸੀਂ ਲਗਾਉਣਾ, ਕਿਉਂਕਿ ਅਸੀਂ ਉਸ ਪੈਸੇ ਨੂੰ ਬੈਂਕ ਚ ਜਮ੍ਹਾਂ ਕਰਾ ਕੇ ਉਹਦਾ ਵਿਆਜ ਵੀ ਤਾਂ ਆਪਾਂ ਖਾ ਸਕਦੇ ਸੀ ਨਾ। ਇਸ ਕਰਕੇ ਭਾਵੇਂ ਪੈਸਾ ਤੁਹਾਡਾ ਆਪਣਾ ਲੱਗਿਆ, ਭਾਵੇਂ ਅਸੀਂ ਬੈਂਕ ਤੋਂ ਲਿਆ, ਉਹਦੇ ਤੇ ਵਿਆਜ ਲਗਾ ਕੇ ਚੱਲਣਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਲਿਖਤੀ ਹਿਸਾਬ ਕਿਤਾਬ ਰੱਖਣਾ ਜੀ, ਪੂਰੀ ਤਰ੍ਹਾਂ ਲਿਖਤੀ ਹਿਸਾਬ ਕਿਤਾਬ ਰੱਖਾਂਗੇ, ਫਿਰ ਅਸੀਂ ਦੇਖਾਂਗੇ ਇਹ ਖੇਤਰ ਨੂੰ ਸਾਨੂੰ ਮੁਨਾਫਾ ਹੈਗਾ ਕਿ ਨਹੀਂ ਹੈਗਾ। ਬਿਨਾਂ ਲਿਖਤੀ ਹਿਸਾਬ ਕਿਤਾਬ ਤੋਂ ਆਪਾਂ ਬਿਲਕੁਲ ਨਹੀਂ ਦੱਸ ਸਕਦੇ ਵੀ ਕਿਤਾ ਮੁਨਾਫੇ ਵਾਲਾ ਹੈ ਜਾਂ ਨਹੀਂ ਹੈ, ਠੀਕ ਹੈ। ਸੋ ਲਿਖਤੀ ਹਿਸਾਬ ਕਿਤਾਬ ਰੱਖੋ, ਉਸ ਹਿਸਾਬ ਕਿਤਾਬ ਦਾ ਵਿਸ਼ਲੇਸ਼ਣ ਕਰੋ, ਫਿਰ ਦੇਖੋ ਵਾਜਿਬ ਮੁਨਾਫਾ ਆ ਰਿਹਾ ਕਿ ਨਹੀਂ ਆ ਰਿਹਾ। ਜੇ ਨਹੀਂ ਆ ਰਿਹਾ ਤਾਂ ਉਹਦੇ ਕਾਰਨ ਲੱਭੋ, ਮਾਹਿਰਾਂ ਦੀ ਸਲਾਹ ਦੁਬਾਰਾ ਲਓ, ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ। ਜੇ ਫਿਰ ਵੀ ਉਹ ਨਹੀਂ ਹੋ ਰਿਹਾ ਤਾਂ ਅਸੀਂ ਸਮੇਂ ਦੇ ਨਾਲ ਉਸ ਕਿੱਤੇ ਨੂੰ ਬੰਦ ਤਾਂ ਕਰ ਸਕਾਂਗੇ। ਤਾਂ ਇਹ ਨਾ ਨਾ ਹੋਵੇ ਕਿ ਅਸੀਂ ਹਿਸਾਬ ਕਿਤਾਬ ਰੱਖਿਆ ਨਹੀਂ, 10 ਸਾਲਾਂ ਬਾਅਦ ਪਤਾ ਚੱਲਿਆ ਕਿ ਕਿੱਤੇ ਦੇ ਵਿੱਚ 1,00,000 ਦਾ ਘਾਟਾ ਪੈ ਗਿਆ। ਸੋ ਇਸ ਕਰਕੇ ਹਿਸਾਬ ਕਿਤਾਬ ਰੱਖਣਾ ਬਹੁਤ ਜ਼ਰੂਰੀ ਹੈ। ਤੇ ਮੇਰੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਕਿ ਹਿਸਾਬ ਕਿਤਾਬ ਰੱਖੋ ਤੇ ਉਹਦਾ ਵਿਸ਼ਲੇਸ਼ਣ ਕਰੋ, ਤੇ ਫਿਰ ਇਸ ਤਰ੍ਹਾਂ ਕਿੱਤਾ ਜਿਹੜਾ ਹੈਗਾ ਤੁਹਾਡਾ ਕੋਈ ਵੀ ਘਾਟੇ ਵਾਲਾ ਨਹੀਂ ਹੋਏਗਾ। ਅੱਗੇ ਕਿਸਾਨ ਵੀਰੋ ਅਸੀਂ ਗੱਲ ਕਰਦੇ ਹਾਂ ਬੱਕਰੀ ਪਾਲਣ ਦੇ ਕਿੱਤੇ ਵਿੱਚ ਮਾਰਕੀਟਿੰਗ ਦੀ, ਕਿਉਂਕਿ ਹੁਣ ਉਤਪਾਦਨ ਦਾ ਤਾਂ ਮੈਂ ਤੁਹਾਨੂੰ ਦੱਸਤਾ ਵੀ ਉਤਪਾਦਨ ਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਰਿਕਾਰਡ ਕੀਪਿੰਗ ਦੀ ਗੱਲ ਵੀ ਕਰਤੀ ਹੈ ਹਿਸਾਬ ਕਿਤਾਬ ਦੀ। ਹੁਣ ਦੂਜਾ ਸਾਡਾ ਜਿਹੜਾ ਸਾਈਡ ਹੈਗੀ ਹੈ ਉਹ ਹੈਗੀ ਹੈ ਮਾਰਕੀਟਿੰਗ ਦੀ, ਕਿਉਂਕਿ ਆਪਣਾ ਜੇ ਮੁਨਾਫਾ ਵਧਾਉਣਾ ਕਿਸਾਨ ਵੀਰੋ, ਮੁਨਾਫਾ ਵਧਾਉਣ ਦੀਆਂ ਦੋ ਹੀ ਸਾਈਡਾਂ ਹੈਗੀਆਂ। ਇੱਕ ਤਾਂ ਹੈਗਾ ਪ੍ਰਤੀ ਇਕਾਈ ਖਰਚੇ ਘਟਾ ਲਓ, ਵਧੀਆ ਫਾਰਮ ਪ੍ਰਬੰਧ ਕਰਕੇ ਆਪਾਂ ਪ੍ਰਤੀ ਇਕਾਈ ਖਰਚੇ ਘਟਾ ਲਾਂਗੇ। ਲੇਕਿਨ ਦੂਜੇ ਪਾਸੇ ਵਧੀਆ ਮੰਡੀਕਰਨ ਕਰ ਲਓ, ਵਧੀਆ ਮਾਰਕੀਟਿੰਗ ਕਰ ਲਓ, ਉਹਦੇ ਨਾਲ ਵੀ ਸਾਡਾ ਪ੍ਰਤੀ ਇਕਾਈ ਮੁਨਾਫਾ ਵਧੇਗਾ। ਸੋ ਮੰਡੀਕਰਨ ਦੇ ਵਿੱਚ ਮੈਂ ਗੱਲ ਕਰਾਂਗਾ, ਲਗਭਗ 25-30% ਜਿਹੜਾ ਸਾਡਾ ਆਮਦਨ ਹੈਗੀ ਹੈ ਉਹ ਬੱਕਰੀ ਦੇ ਦੁੱਧ ਤੋਂ ਆਉਂਦੀ ਹੈ। ਬਾਕੀ ਮੇਨ ਜਿਹੜੀ ਮੇਜਰ ਆਮਦਨ ਹੈਗੀ ਹੈ ਉਹ 70-75% ਸਾਡੀ ਬੱਕਰੀਆਂ ਜਿਹੜਾ ਅਸੀਂ ਮੀਟ ਲਈ ਵੇਚਦੇ ਹਾਂ ਉਹਦੇ ਤੋਂ ਆਉਂਦੀ ਹੈ। ਸੋ ਬੱਕਰੀ ਦੇ ਦੁੱਧ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਮੌਸਮੀ ਉਤਾਰ ਚੜਾ ਆਉਂਦਾ ਰਹਿੰਦਾ ਹੈ। ਜਦੋਂ ਡੇਂਗੂ ਦਾ ਸੀਜ਼ਨ ਹੁੰਦਾ ਹੈ ਉਦੋਂ ਕਾਫੀ ਮਹਿੰਗਾ ਇਹ ਦੁੱਧ ਬੱਕਰੀ ਦਾ ਵਿਕ ਜਾਂਦਾ, ਪਰ ਆਫ ਸੀਜ਼ਨ ਦੇ ਵਿੱਚ ਵੀ ਬੱਕਰੀ ਦੇ ਦੁੱਧ ਦੀ ਡਿਮਾਂਡ ਰਹਿੰਦੀ ਹੈ। ਸਾਨੂੰ ਲੋੜ ਹੈ ਉਸ ਡਿਮਾਂਡ ਨੂੰ ਪਛਾਣਨ ਦੀ। ਸ਼ਹਿਰਾਂ ਦੇ ਵਿੱਚ ਕਈ ਵਾਰ ਜਿਹੜੇ ਲੋਕ ਲੋੜਵੰਦ ਹੁੰਦੇ ਆ ਨਾ, ਕੋਈ ਬਜ਼ੁਰਗ ਹੁੰਦੇ ਆ ਜਾਂ ਮਰੀਜ਼ ਹੁੰਦੇ ਆ ਜਿਹੜੇ ਕਿ ਬੱਕਰੀ ਦਾ ਦੁੱਧ ਹੀ ਚਾਹੁੰਦੇ ਨੇ, ਉਹਨਾਂ ਨੂੰ ਮਿਲਦਾ ਨਹੀਂ ਕਈ ਵਾਰੀ। ਸੋ ਸਾਨੂੰ ਲੋੜ ਹੈ ਉਸ ਚੀਜ਼ ਨੂੰ ਪਹਿਚਾਨਣ ਦੀ। ਸ਼ਹਿਰਾਂ ਦੇ ਵਿੱਚ ਜਾ ਕੇ ਟਾਈ ਅਪ ਕਰੋ, ਲੱਭੋ ਤੁਹਾਡੇ ਗਾਹਕ ਕਿੱਥੇ ਹੈਗੇ ਆ, ਸੋ ਤੁਸੀਂ ਖੁਦ ਸਪਲਾਈ ਕਰੋ ਤਾਂ ਜੋ ਤੁਹਾਨੂੰ ਵਧੀਆ ਕੀਮਤ ਜਿਹੜੀ ਬੱਕਰੀ ਦੇ ਦੁੱਧ ਦੀ ਪੂਰਾ ਸਾਲ ਮਿਲਦੀ ਰਹੇ। ਇਸੇ ਤਰ੍ਹਾਂ ਜਿਹੜਾ ਮੀਟ ਲਈ ਬੱਕਰੀਆਂ ਦੀ ਸੇਲ ਕਰਨੀ ਹੈ ਉਹ ਵੀ ਤੁਸੀਂ ਦੇਖੋ ਕਿਹੜੀ ਮਾਰਕੀਟ ਚ ਵੇਚਣਾ, ਕਿਹੜੇ ਟ੍ਰੇਡਰ ਦੇ ਥਰੂ ਵੇਚਣਾ, ਨਾਪ ਤੋਲ ਕਰਕੇ ਉਸ ਨੂੰ ਵੇਚੋ। ਤੇ ਇਸ ਤੋਂ ਅੱਗੇ ਇੱਕ ਮੈਂ ਤੁਹਾਨੂੰ ਸਲਾਹ ਦਿੰਦਾ ਕਿ ਬੱਕਰੀ ਦੇ ਮੀਟ ਜਿਹੜਾ ਹੈਗਾ, ਇੱਕ ਤਾਂ ਹੈਗਾ ਅਸੀਂ ਬੱਕਰੀ ਨੂੰ ਲਾਈਵ ਐਨੀਮਲ ਵੇਚਦਾ ਮੀਟ ਦੇ ਲਈ, ਦੂਜਾ ਬੱਕਰੀ ਦੇ ਮੀਟ ਤੋਂ ਅਸੀਂ ਕੁਛ ਵੈਲਿਊ ਐਡਡ ਉਤਪਾਦ ਬਣਾ ਕੇ ਵੀ ਵੇਚ ਸਕਦੇ ਹਾਂ। ਉਹਦੇ ਨਾਲ ਕੀ ਫਾਇਦਾ ਹੋਏਗਾ, ਇੱਕ ਤਾਂ ਤੁਹਾਨੂੰ ਮੁਨਾਫਾ ਜ਼ਿਆਦਾ ਮਿਲੇਗਾ, ਦੂਜਾ ਉਹ ਜਿਹੜੇ ਉਤਪਾਦ ਹੈਗੇ ਇਹਦੀ ਸ਼ੈਲਫ ਲਾਈਫ ਕਾਫੀ ਹੁੰਦੀ ਹੈ, ਸਾਲ ਸਾਲ, 6-6 ਮਹੀਨੇ, 1.5 ਸਾਲ, ਠੀਕ ਹੈ। ਤੇ ਕਈ ਤਰ੍ਹਾਂ ਦੇ ਉਤਪਾਦ ਅਸੀਂ ਬਣਾ ਸਕਦੇ ਹਾਂ ਜਿਵੇਂ ਅਚਾਰ, ਨਗਟਸ, ਪੈਟੀ, ਸੌਸਿਸ। ਜੇਕਰ ਅਸੀਂ ਇਹ ਉਤਪਾਦ ਬਣਾਉਣ ਦੀ
ਟ੍ਰੇਨਿੰਗ ਲੈਣੀ।

0: ਚਾਹੁੰਦੇ ਹਾਂ ਤਾਂ ਸਾਡੀ ਯੂਨੀਵਰਸਿਟੀ ਦੇ ਵਿੱਚ ਪਸ਼ੂ ਉਤਪਾਦ ਤਕਨਾਲੋਜੀ ਵਿਭਾਗ ਹੈਗਾ, ਉੱਥੇ 3 ਦਿਨਾਂ ਦੀ ਟ੍ਰੇਨਿੰਗ ਚੱਲਦੀ ਹੈ ਤੇ 5,000 ਰੁਪਏ ਦੀ ਫੀਸ ਹੈ। ਜਦੋਂ 8-10 ਬੰਦਿਆਂ ਦਾ ਗਰੁੱਪ ਬਣ ਜਾਂਦਾ ਤਾਂ ਇਹ ਟ੍ਰੇਨਿੰਗ ਕਰਵਾਈ ਜਾਂਦੀ ਹੈ। 5,000 ਫੀਸ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਤੁਹਾਡੇ ਕੋਲ ਪੈਸੇ ਲੈ ਲਏ, ਉਹ ਪੈਸੇ ਤੁਹਾਨੂੰ ਰਿਟਰਨ ਬੈਕ ਹੋ ਜਾਣੇ ਆ। ਉਹ ਇਵੇਂ ਹੋਣੇ ਆ ਜਿਹੜੇ 3 ਦਿਨ ਤੁਸੀਂ ਟ੍ਰੇਨਿੰਗ ਕੀਤੀ ਹੈ ਨਾ, ਉਹਦੇ ਵਿੱਚ ਤੁਹਾਨੂੰ ਪ੍ਰੈਕਟੀਕਲ ਕਰਾਏ ਜਾਣਗੇ, ਤੁਹਾਡੇ ਕੋਲੋਂ ਹੀ ਉਤਪਾਦ ਬਣਵਾਏ ਜਾਣਗੇ, ਉਹ ਉਤਪਾਦ ਤੁਹਾਨੂੰ ਹੀ ਦੇ ਦਿੱਤੇ ਜਾਣੇ ਆ ਵੀ ਤੁਸੀਂ ਲਿਜਾ ਕੇ ਇਹਨੂੰ ਵੇਚ ਸਕਦੇ ਹੋ। ਤੇ ਨਾਲੇ ਇੱਕ ਹਾਈਜੀਨ ਕਿੱਟ ਤੁਹਾਨੂੰ ਦਿੱਤੀ ਜਾਏਗੀ ਜਿਹਦੇ ਵਿੱਚ ਕਿ ਵੱਖਰੇ ਵੱਖਰੇ ਔਜ਼ਾਰ ਹੋਣਗੇ ਜਿਹੜੇ ਕਿ ਮੀਟ ਦੀ ਪ੍ਰੋਸੈਸਿੰਗ ਦੇ ਲਈ ਜ਼ਰੂਰੀ ਹੈਗੇ ਆ। ਉਹ 5,000 ਦੀ ਕੀਮਤ ਦਾ ਤੁਹਾਨੂੰ ਸਮਾਨ ਤੇ ਜਿਹੜੇ ਔਜ਼ਾਰ ਹੈਗੇ ਆ ਉਹ ਵੀ ਦਿੱਤੇ ਜਾਣਗੇ ਤੇ ਟ੍ਰੇਨਿੰਗ ਕਰਕੇ ਤੁਸੀਂ ਇਹ ਉਤਪਾਦ ਬਣਾਉਣੇ ਸ਼ੁਰੂ ਕਰ ਸਕਦੇ ਹੋ। ਤੇ ਇਸ ਤੋਂ ਅੱਗੇ ਬੱਕਰੀ ਦੇ ਦੁੱਧ ਤੋਂ ਆਪਾਂ ਚੀਜ਼ ਬਣਾ ਸਕਦੇ ਹਾਂ, ਜਿਵੇਂ ਮੱਝ ਦੇ ਦੁੱਧ ਤੋਂ ਮਜ਼ਰੇਲਾ ਚੀਜ਼ ਬਣਦਾ, ਇਸੇ ਤਰ੍ਹਾਂ ਬੱਕਰੀ ਦੇ ਦੁੱਧ ਤੋਂ ਸ਼ੈਵਰੇ ਚੀਜ਼ ਬਣਦਾ। ਉਹ ਚੀਜ਼ ਵੀ ਆਪਾਂ 800-900 ਰੁਪਏ ਕਿਲੋ ਦੇ ਹਿਸਾਬ ਨਾਲ ਵੇਚ ਸਕਦੇ ਹਾਂ। ਜੇਕਰ ਇਹ ਗੋਟ ਚੀਜ਼ ਬਣਾਉਣ ਦੀ ਤੁਸੀਂ ਟ੍ਰੇਨਿੰਗ ਲੈਣੀ ਹੈ, ਇਹ ਸਾਡੇ ਯੂਨੀਵਰਸਿਟੀ ਦੇ ਵਿੱਚ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਹੈ, ਉਹਦੇ ਵਿੱਚ ਇਹ ਟ੍ਰੇਨਿੰਗ ਜਿਹੜੀ ਹੈਗੀ ਹੈ ਕਰਵਾਈ ਜਾਂਦੀ ਹੈ। ਸੋ ਕਿਸਾਨ ਵੀਰੋ, ਅੱਗੇ ਅਸੀਂ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਬੱਕਰੀ ਪਾਲਣ ਦੇ ਕਿੱਤੇ ਨੂੰ ਹੋਰ ਹੁਲਾਰਾ ਦੇਣ ਦੇ ਲਈ ਸਾਡੀ ਵੈਟਨਰੀ ਯੂਨੀਵਰਸਿਟੀ ਕੀ ਯੋਗਦਾਨ ਪਾ ਰਹੀ ਹੈ। ਸਭ ਤੋਂ ਪਹਿਲਾਂ ਕਿਸਾਨ ਵੀਰੋ, ਸਾਡੀ ਯੂਨੀਵਰਸਿਟੀ ਰਿਸਰਚ ਖੋਜ ਦੇ ਖੇਤਰ ਵਿੱਚ, ਬੱਕਰੀ ਪਾਲਣ ਦੇ ਕਿੱਤੇ ਵਿੱਚ ਖੋਜ ਕਰਦੀ ਹੈ ਵੱਖਰੇ ਵੱਖਰੇ ਪਹਿਲੂਆਂ ਤੇ, ਉਹਦੀ ਨਿਊਟ੍ਰੀਸ਼ਨ, ਉਹਦੀ ਹੈਲਥ ਦਾ, ਉਹਦਾ ਰਹਿਣ ਸਹਿਣ ਤੇ ਇਹਦੇ ਬਾਰੇ ਜੋ ਹੈ ਵੱਖਰੇ ਵੱਖਰੇ ਸਾਡੇ ਜਿਹੜੇ ਵਿਗਿਆਨੀ ਹੈਗੇ ਆ ਉਹ ਲਗਾਤਾਰ ਖੋਜ ਕਰਦੇ ਰਹਿੰਦੇ ਨੇ। ਤੇ ਇਸ ਤੋਂ ਅੱਗੇ ਕਿਸਾਨ ਵੀਰੋ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੀ ਯੂਨੀਵਰਸਿਟੀ ਵੱਲੋਂ, ਲਗਭਗ 7-10 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ, 1,000 ਰੁਪਏ ਟ੍ਰੇਨਿੰਗ ਦੀ ਫੀਸ ਹੈ। ਤੇ ਇਹ ਟ੍ਰੇਨਿੰਗ ਤੁਸੀਂ ਅਗਰ ਯੂਨੀਵਰਸਿਟੀ ਤੋਂ ਲਓ ਤੇ ਉਸ ਤੋਂ ਬਾਅਦ ਆਪਣਾ ਕਿੱਤਾ ਵਧੀਆ ਢੰਗ ਨਾਲ ਸ਼ੁਰੂ ਕਰ ਸਕਦੇ ਹੋ। ਤੇ ਇੱਕ ਗੋਟ ਫਾਰਮਰਸ ਐਸੋਸੀਏਸ਼ਨ ਬਣੀ ਹੋਈ ਹੈ, ਉਸ ਐਸੋਸੀਏਸ਼ਨ ਦਾ ਯੂਨੀਵਰਸਿਟੀ ਨਾਲ ਵੀ ਰਾਬਤਾ ਹੁੰਦਾ ਹੈ, ਮਹੀਨੇ ਬਾਅਦ ਇੱਕ ਮੀਟਿੰਗ ਹੁੰਦੀ ਯੂਨੀਵਰਸਿਟੀ ਵਿੱਚ ਐਸੋਸੀਏਸ਼ਨ ਦੀ, ਤੇ ਜੋ ਵੀ ਬੱਕਰੀ ਪਾਲਣ ਵੀਰਾਂ ਨੂੰ ਦਿੱਕਤਾਂ ਆਉਂਦੀਆਂ ਨੇ ਉਹ ਉੱਥੇ ਡਿਸਕਸ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੀਆਂ ਸਮੱਸਿਆ ਦਾ ਹੱਲ ਤਾਂ ਕਿਸਾਨ ਵੀਰ ਆਪੋ ਵਿੱਚ ਡਿਸਕਸ ਕਰਕੇ ਕਰ ਲੈਂਦੇ ਨੇ ਤੇ ਬਾਕੀ ਜਿਹੜੀ ਸਮੱਸਿਆ ਨੂੰ ਰਹਿ ਜਾਂਦੇ ਨੇ ਉਹਦੇ ਲਈ ਸਾਡੇ ਜੋ ਵਿਗਿਆਨੀ ਹੈ, ਸਾਡੇ ਮਾਹਿਰ ਹੈ, ਉਹ ਉਨ੍ਹਾਂ ਦੀ ਮਦਦ ਕਰਦੇ ਨੇ।
1: ਹਾਂਜੀ ਰੋਲੀਆ ਰਾਮ ਜੀ, ਕੱਲ ਦਾ ਕੀ ਪ੍ਰੋਗਰਾਮ ਆ? ਸੰਧੂ ਸਾਹਿਬ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਸੌਣੀ ਦੀਆਂ ਦਾਲਾਂ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ,
1: ਤੇ ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿਚ ਪਸ਼ੂ ਪਾਲਕਾਂ ਚ ਪ੍ਰਚਲਿਤ ਧਾਰਨਾਵਾਂ, ਇਸ ਵਿਸ਼ੇ ਦੇ ਉੱਤੇ ਡਾਕਟਰ ਰਕੇਸ਼ ਕੁਮਾਰ ਸ਼ਰਮਾ ਇਨ੍ਹਾਂ ਦੇ ਕੁਝ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰਾਂਗੇ। ਤੇ ਜਿੱਥੋਂ ਤੱਕ ਗੱਲ ਹੈ ਬੱਚਿਆਂ ਵਾਲੇ ਮੌਸਮ ਦੀ
2: ਜੀ,
1: ਰਾਮਾ ਮਿਣਮਾ ਪ੍ਰਭਾਵ ਹੈ, ਬਦਲਬਾਈ ਬਣਨ ਦਾ ਤੇ ਕਦੇ ਛਿੱਟੇ ਵੀ ਪੈ ਸਕਦੇ ਆ, ਇਹ ਮੌਸਮ ਦਾ ਹਾਲ ਹੀ ਲਾ ਪਚਲੀਏ ਜੀ।

ਹੁਣ ਤੁਸੀਂ ਸੁਣ ਰਹੇ ਸੀ ਦੇਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ, ਐਫਐਮ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰੇ ਸ਼ਾਮ ਦੇ 7 ਵਜਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪੰਜਾਬੀ ਚ ਖਬਰਾਂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਸ ਵਸਾਂ ਨਾਲ ਨਿਭਾਹੀ ਕਲਾਂ ਦੀ ਕਮਾਈ ਦਾ ਤਿਆਣ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਮਾਏ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ

나는 사뜩한방 쉐링 하름 만들어 사회바 집이께 땀는 땀는 사뜩으로 쉐링으로 가람타 사회바지요 마하라즈 아버지 내 하주람 샤바드 짱기 남도 사회바지 기어나스 올라쪽 모아프카니 사태 파트샤지요 지나지나 무르무카 프레미야말로 라하 프라샤드 페타키타기아한 테나디 아르다스 사무후 상가탄 ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਕਰਾਂ ਸਿੱਖੀ ਸਿੱਧਕ ਪੁਰਸਾਨ ਨਾਮ ਦਾਨ ਬਖਸ਼ਣਾ ਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਾਰੂ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਮਨ ਪਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਸਿੱਖਾ ਪੜਦੇ ਸੁਣੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਕੋਰੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵੜਿਆਈ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰਾ ਸਿਰ ਧੰਦਾ ਲਾਏਦਾ ਨਦਰ ਪੱਠੀ ਜੇਕਰ ਸੁਲਤਾਨਾ ਧਾਮ ਕਰਾਏਦਾ ਦਰ ਮੰਗਣ ਟੇਕ ਨਾ ਪਾਏਦਾ ਦਰ ਮੰਗਣ।

ਜੇ ਮੋਹਾਖਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਸਿਆਨੀਏ ਪਿਤਰੀ ਚੋਰ ਕਰੇ ਵੱਡੀਆਂ ਸਦਲਾਲ ਕੇ ਮੁਸਮੀ ਕਰੇ ਨਾਨਕ ਅਗੇ ਸੋ ਮਿਲੇ ਜੇ ਖੱਟੇ ਘਾਲੇ ਦੇ।

ਸੁੱਚੇ ਸਹੀ ਨਾਨਕਾ ਜਿਨ ਮਨ ਮਸਿਆ ਸਾਰੇ ਪੌੜੀ ਤੁਰੇ ਪਲਾਣੇ ਪਾਉਣੇ ਰੰਗੀ ਹਰਮ ਸਮਾਇਆ ਕੁੱਠੇ ਮੰਡ ਮਾੜੀਆਂ ਲੈ ਬੈਠੇ ਕਰਵਾ ਸਰਿਆ ਚੀਰ ਕਲਮਾ ਆਵਦੇ ਹਰ ਗੁਰਜਾ ਲਾਹੀ ਹਰਿਆ।

0: ਘੋੜੀ ਤੁਰੇ ਪਲਾਣੇ ਪੋਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਗ ਦੇ ਹਰ ਬੁੱਝ ਨਾਹੀਂ ਹਾਰਿਆ ਕਰ ਖੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆ ਜੋ ਬਨ ਹਾਰਿਆ ਜਰਿਆ ਜੋ ਬਨ ਹਾਰਿਆ
1: ਜਾਏ ਬਹਿ ਮੇਰਾ ਸਾਤੂ ਸੋ ਤਾਨ ਸੋ।

ਸ਼ੋਕ ਮਹਲਾ ਪਹਿਲਾ ਜੇ ਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ ਗਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਦੀਆਂ ਬਾਜ ਨਾ ਕੋਏ ਪਹਿਲਾ ਪਾਣੀ ਦਿਓ ਹੈ ਜਿੱਤ ਹਰਿਆ ਸਭ ਕੋਏ।

ਕੋੜੀ ਸਤਿਗੁਰ ਵੱਡਾ ਘਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੋਂ ਨਦਰੀਆਂ ਜਾਤ ਇਸ ਭਾਣਾ ਤੋਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚ ਮਾਰ ਕੱਢੀਆਂ ਵਰਿਆਈਆਂ ਸਹਿਤ ਖੈਨੋ ਨਿਤ ਪਾਈਆਂ ਸਹਿਤ ਖੈਨੋ ਨਿਤ ਪਾਈਆਂ ਗੁਰਸਿੱਖਾਂ

ਪੜਨ ਸਲੋਕ ਧੀ ਜੈ ਸਟਿਆ ਕਿਸ ਇਹੋ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪਾਇਆ ਕਿਰਤ ਤਾਂ ਹੋ ਪਵੇ ਤਾਂ।